ਖੋਸਾ ਨੇ ਜਿਤਾਰਕ ਜਾਵੇ ਨਿਹਾਲ ਜਾਵੇ ਸਤਰੀ ਆਟਾ।

ਹੱਕ ਅਮਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਆਪ ਜੀ ਨੇ ਆਪਣੇ ਬੱਚਿਆਂ ਪਾਸੋਂ ਸਤਿਗੁਰ ਜੀ ਆਸਾ ਦੀਵਾਰ ਜੀ ਦੇ ਸੰਪੂਰਨ ਕੀਰਤਨ ਕਰਵਾਇਆ। ਸਤਿਗੁਰ ਜੀ ਕੀਰਤਨ ਕਰਦਿਆਂ ਬੇਨਤੀ ਕਰਦਿਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਤਿਗੁਰ ਜੀ ਅਨਜਾਨ ਬੱਚੇ ਸਮਝ ਕੇ ਮਾਫ ਕਰਨਾ। ਸਤਿਗੁਰ ਜੀ ਸੰਗਤਾਂ ਵੱਲੋਂ ਸ਼ਬਦ ਭੇਟ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮ ਜਾਣ। ਸਤਿਗੁਰ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਸਤਿਗੁਰ ਜੀ ਸੇਵਾ ਲੇਖੇ ਚਲਾਉਣਾ। ਸਤਿਗੁਰ ਜੀ ਮਾਇਆ ਕੋਸ਼ਿਸ਼ ਕਰਨੀ ਮਹਾਰਾਜ ਜੀ ਹਰ ਖਜ਼ਾਨੇ ਭਰਪੂਰ ਕਰਨੇ ਮਹਾਰਾਜ ਜੀ ਦੇ ਅਰੋਗਤਾ ਤੰਤਰੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਹਰ ਦਮਦਾਨ ਫਤਿਹ ਕਰਨੀ ਯਾਤਰਾ ਸਭ

Bolo.

ਸਦਾ ਸਦਾ ਸਦਾ।

Thank you.

Oh, my God.

Thank you.

ਵਿਆਹ ਸਾਰੇ ਕਾਰਜ ਨਿਰਵਿਘਨਤਾ ਸਹਿਤ ਰਾਸ ਹੋਣ ਲਈ ਬੇਨਤੀ ਕਰਦੇ। ਕਾਕਾ ਸਰਦਾਰ ਹੰਸਰਾਜ ਸਿੰਘ ਸੁਖਦੇਵ ਸਿੰਘ ਜੀ ਰੋਡਗੀ ਅਖੰਡ ਪਾਠ

ਸਵਰਗਵਾਸੀ ਹੀਰਾ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ ਪਰਿਵਾਰ ਵੱਲੋਂ 500 ਰੁਪਏ ਆਦਰ ਹੋਵੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰਮ

ਜੀ ਗੁਰੂ ਗਰੀਬ ਨਿਵਾਰ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਹੈ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਧਿਆਨ ਦੇ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕਰ ਸਾਧ ਸੰਗਤ ਜੀ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ,

ਜੀ ਗੁਰੂ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖ਼ਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਦੇਹ ਅਰੁਕਤਾ ਬਖਸ਼ਣੀ ਆਸ

ਪਿਆ ਵੰਡ ਛਕਿਆ ਤਰਮੇ ਤੇ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬਲਾਰ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾ

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਗਤ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ ਅਬ

ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਦੀ ਸਾਵੇ ਬੁਲਾਰੇ ਬੋਲ ਬੋਲ ਬੋਲ ਸ੍ਰੀ ਵਾਹਿਗੁਰੂ।

0: ਸੱਜੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸ਼੍ਰਵਣ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

चक्र चिहन आर बरन जात आर पात नहन जिह।

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦਾ ਸਵਾਲ ਹੈ ਹੇ ਗਰੀਬ ਨਿਵਾਜ ਜੀਓ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਿਆਰੇ ਹੁੰਦੇ ਨੇ ਜਨ ਹੁੰਦੇ ਨੇ ਸੇਵਕ ਹੁੰਦੇ ਨੇ ਉੱਤਮ ਅਧਿਕਾਰੀ ਹੁੰਦੇ ਨੇ ਉੱਤਮ ਜਗਿਆਸੂ ਹੁੰਦੇ ਨੇ ਸੰਤ ਭਗਤ ਹੁੰਦੇ ਨੇ ਨਾਮ ਦੇ ਰਸੀਏ ਹੁੰਦੇ ਨੇ ਜਪ ਕਰਨ ਵਾਲੇ ਹੁੰਦੇ ਨੇ ਵਾਹਿਗੁਰੂ ਜੀ ਦੀ ਪਿਆਰ ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ ਬੰਦਗੀ ਕਰਨ ਵਾਲੇ ਹੁੰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਤਿੰਨਾਂ ਦੀ ਮਾਨਸਿਕ ਅਵਸਥਾ ਕਿਸ ਰੂਪ ਵਿੱਚ ਬਦਲ ਜਾਇਆ ਕਰਦੀ ਹੈ ਜੀ ਆਮ ਲੋਕਾਂ ਦੇ ਨਾਲੋਂ ਸੰਸਾਰੀ ਜੀਵਾਂ ਦੇ ਨਾਲੋਂ ਜਨ ਸਾਧਾਰਨ ਦੇ ਨਾਲੋਂ ਉਹਨਾਂ ਦੇ ਮਨ ਦੀ ਬ੍ਰਿਤੀ ਦਾ ਫਰਕ ਕੀ ਹੁੰਦਾ ਭੇਦ ਕੀ ਹੁੰਦਾ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਸੰਤਾਂ ਭਗਤਾਂ ਦਾ ਜੋ ਨਿਸ਼ਚਾ ਹੈ ਤੇ ਪ੍ਰੇਮ ਭਾਵ ਹੈ ਉਹ ਪ੍ਰਗਟ ਕਰਦੇ ਹਨ
1: ਹਰ ਜਨ ਛੋੜਿਆ ਸਗਲਾ ਆਪ
0: ਹੇ ਭਾਈ ਜਿਹੜੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਨ ਨੇ ਨਾ ਜੋ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ ਉਹਨਾਂ ਨੇ ਆਪਣਾ ਆਪ ਸਾਰਾ ਹੀ ਛੱਡ ਦਿੱਤਾ ਹੋਇਆ ਕਿਸੇ ਕੰਮ ਵਿੱਚ ਹਉਮੈ ਧਾਰਨ ਨਹੀਂ ਕਰਦੇ ਮੈਂ ਕੀਤਾ ਹੈ ਮੈਂ ਕਰਾਂਗਾ ਮੈਂ ਕਰਦਾ ਹਾਂ ਇਸ ਪ੍ਰਕਾਰ ਉਹਨਾਂ ਦੇ ਕਿਸੇ ਕਰਮ ਵਿੱਚ ਮੈਂ ਹੁੰਦੂ ਹੀ ਨਹੀਂ ਉਹ ਜਿਹੜਾ ਵੀ ਕਰਮ ਕਰਦੇ ਨੇ ਉਹਨਾਂ ਦਾ ਹਰ ਇੱਕ ਕਰਮ ਪਰਮੇਸ਼ਰ ਪਰਾਇਣ ਹੁੰਦਾ ਉਹ ਬਚਨ ਕਰਦੇ ਨੇ ਜੋ ਕੀਤਾ ਵਾਹਿਗੁਰੂ ਜੀ ਨੇ ਕੀਤਾ ਜੋ ਕਰ ਰਹੇ ਨੇ ਵਾਹਿਗੁਰੂ ਜੀ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਜੋ ਕਰਨਗੇ ਵਾਹਿਗੁਰੂ ਜੀ ਪਰਮੇਸ਼ਰ ਜੀ ਹੀ ਕਰਨਗੇ ਇਸ ਪ੍ਰਕਾਰ ਉਹ ਕਿਸੇ ਪ੍ਰਕਾਰ ਦੇ ਕੀਤੇ ਹੋਏ ਕਰਮਾਂ ਵਿੱਚ ਹੰਗਤਾ ਧਾਰਨ ਨਹੀਂ ਕਰਦੇ ਇਸ ਕਰਕੇ ਉਹ ਕਰਤਾ ਭੁਗਤਾ ਤੋਂ ਮੁਕਤ ਹੁੰਦੇ ਨੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਆਪਣਾ ਆਪ ਆਪਾ ਭਾਵ ਹਉਮੈ ਭਾਵ ਸਾਰੀ ਹੀ ਵਿਸਾਰ ਦਿੱਤੀ ਹੋਈ ਹੈ ਆਪਾ ਭਾਵ ਸਾਰਾ ਹੀ ਛੱਡ ਦਿੱਤਾ ਹੋਇਆ ਹੈ ਜੀਓ
1: ਜਨ ਹੋ ਤਿਉ ਰਖੋ ਗੁਸਾਈ
0: ਤੇ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹੋਏ ਸਦਾ ਬੇਨਤੀਆਂ ਕਰਦੇ ਨੇ ਗੁਸਾਈ ਹੇ ਪ੍ਰਿਥਵੀ ਦੇ ਮਾਲਕ ਸੰਸਾਰ ਦੇ ਮਾਲਕ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਜੀ ਅਸੀਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ ਮਹਾਰਾਜ ਸਾਡੇ ਤਾਈਂ ਜਿਵੇਂ ਕਿਵੇਂ ਆਪ ਜੀਆਂ ਨੂੰ ਰੱਖਣਾ ਪਾਉਂਦਾ ਹੈ ਤਿਵੇਂ ਤਿਵੇਂ ਚਰਨਾਂ ਦੇ ਨਾਲ ਜੋੜ ਕੇ ਰੱਖ ਲਵੋ ਸਤਿਗੁਰ ਆਇਓ ਸਰਨ ਤੁਹਾਰੀ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਹਾਂ ਮਾਲਕ ਜੀ ਜਿਵੇਂ ਆਪ ਜੀ ਨੂੰ ਪਾਉਂਦਾ ਤਿਵੇਂ ਰੱਖ ਲਵੋ
1: ਜੀਵਾ ਪ੍ਰਤਾਪ
0: ਮਹਾਰਾਜ ਅਸੀਂ ਆਪ ਜੀਆਂ ਦੇ ਤੇਜ ਪ੍ਰਤਾਪ ਨੂੰ ਵੇਖ ਵੇਖ ਕੇ ਹੀ ਜਿਉਂਦੇ ਹਾਂ ਜੀਓ
1: ਰਹਾਓ
0: ਵਿਸ਼ਰਾਮ ਦੇ ਕਰਕੇ ਗੁਰਦੇਵ ਪਿਤਾ ਜੀ ਫਰਮਾ ਰਹੇ ਹਨ
1: ਉਪਦੇਸ਼ ਸਾਧਕੀ ਸੰਗਤ
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਆਦੀਆਂ ਵਿਆਦੀਆਂ ਉਪਾਧੀਆਂ ਦੇ ਤਾਪ ਸਾੜਦੇ ਨੇ ਈਰਖਾ ਦੀ ਅੱਗ ਸਾੜਦੀ ਏ ਕਾਮ ਕ੍ਰੋਧ ਦੀ ਅਗਨੀ ਸਾੜਦੀ ਏ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਪ ਇਹ ਸੰਤਾਪ ਕਿਧਰੇ ਉਹਨਾਂ ਨੂੰ ਨਹੀਂ ਆਖੇ ਪਾਉਂਦੇ ਉਹਨਾਂ ਨੂੰ ਤੰਗ ਨਹੀਂ ਕਰਦੇ ਇਹ ਆਦੀਆਂ ਵਿਆਦੀਆਂ ਉਪਾਧੀਆਂ ਕਿ ਉਹਨਾਂ ਲਈ ਦੁਖਦਾਈ ਨਹੀਂ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਬੰਦਗੀ ਕਰਦੇ ਨੇ ਨਾਮ ਜਪਦੇ ਹਨ
1: ਸਕਲ ਸੰਤਾਪ
0: ਜਿਸ ਕਰਕੇ ਉਹਨਾਂ ਦਾ ਬਿਨਸਿਓ ਨਾਸ ਹੋ ਗਏ ਨੇ ਸਗਲ ਸਾਰੇ ਹੀ ਸੰਤਾਪ ਤਾਪ ਦੇ ਸਹਿ ਧੋਣਾ ਆਦੀਆਂ ਵਿਆਦੀਆਂ ਉਪਾਧੀਆਂ ਸੁੱਤ ਬਿਤ ਲੋਕ ਈਖਣਾ ਤੀਨੀ ਰਾਗ ਦਵੈਸ਼ ਕਾਮ ਕ੍ਰੋਧ ਦੀ ਅਗਨੀ ਤ੍ਰਿਸ਼ਨਾ ਦੀ ਅਗਨੀ ਸਾਰੇ ਜਿੰਨੇ ਸੰਤਾਪ ਜੀਵ ਨੂੰ ਤਾਪ ਦੇ ਸਹਿਤ ਕਰਨ ਵਾਲੇ ਦੁੱਖ ਨੇ ਨਾ ਇਹ ਸਾਰੇ ਉਹਨਾਂ ਦੇ ਨਾਸ਼ ਹੋ ਗਏ ਨੇ ਅਰਥਾਤ ਸਤਿਗੁਰੂ ਜੀ ਦੇ ਬਚਨ ਕਮਾਉਣੇ ਕਰਕੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਜਪਣੇ ਕਰਕੇ ਉਹ ਦੁੱਖਾਂ ਤੋਂ ਰਹਿਤ ਸੁੱਖ ਸਰੂਪ ਹੋਏ ਹਨ ਜੀਓ
1: ਮਿੱਤਰ ਸਤਰ ਪੇਖ ਸਮਤ ਵਿਚਾਰਿਓ
0: ਸੋ ਮਹਾਰਾਜ ਉਹਨਾਂ ਦਾ ਮਨੋਭਾਵ ਕੈਸਾ ਹੁੰਦਾ ਹੈ ਕਿਉਂਕਿ ਸਾਡੇ ਮਨ ਵਿੱਚ ਤ੍ਰਿਸ਼ਨਾ ਦੀ ਅਗਨੀ ਹੈ ਸਾਡੇ ਮਨ ਵਿੱਚ ਰਾਗ ਤੇ ਦਵੈਸ਼ ਹੈ ਕਿਸੇ ਨੂੰ ਅਸੀਂ ਆਪਣਾ ਮੰਨਦੇ ਹਾਂ ਜੀ ਇਹ ਮੇਰਾ ਮਿੱਤਰ ਹੈ ਕਿਸੇ ਨੂੰ ਅਸੀਂ ਦੁਸ਼ਮਣ ਮੰਨਦੇ ਹਾਂ ਜੀ ਇਹ ਮੇਰਾ ਵੈਰੀ ਹੈ ਮੇਰਾ ਦੁਸ਼ਮਣ ਹੈ ਮਹਾਰਾਜ ਉਹਨਾਂ ਦੀ ਦ੍ਰਿਸ਼ਟੀ ਕੈਸੀ ਹੁੰਦੀ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਮਿੱਤਰ ਸੱਤਰ ਪੇਖ, ਉਹਨਾਂ ਨੇ ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਵੇਖ ਕੇ ਸਮਤ ਵਿਚਾਰੇ ਉਹ ਬਰਾਬਰ ਹੀ ਜਾਣੇ ਹੈ ਜੀ। ਬਰਾਬਰ ਕਿਵੇਂ ਜਾਣੇ ਹੈ? ਉਹ ਸਭਨਾਂ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨੂੰ ਦੇਖਦੇ ਨੇ। ਸਭ ਕੋ ਉਮੀਦ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਵਾਲੀ ਭਾਵਨਾ ਰੱਖਦੇ ਨੇ। ਇਸ ਪ੍ਰਕਾਰ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ, ਐਸਾ ਉਹਨਾਂ ਦਾ ਮਨੋਭਾਵ ਹੁੰਦਾ ਹੈ। ਉਹ ਜਾਣਦੇ ਨੇ ਜੇ ਮਿੱਤਰਤਾ ਹੀ ਕਰ ਰਿਹਾ ਹੈ ਤੇ ਇਸ ਦੇ ਵਿੱਚ ਸਤੋ ਗੁਣ ਦੀ ਬਹੁਲਤਾ ਹੈ, ਸਤੋ ਗੁਣ ਦੀ ਪ੍ਰਧਾਨਤਾ ਕਰਕੇ ਇਹ ਮਿੱਤਰਤਾ ਕਰਦਾ ਹੈ। ਤੇ ਜੇ ਦੂਸਰਾ ਵੈਰ ਕਰ ਰਿਹਾ ਹੈ ਤੇ ਇਸ ਦੇ ਵਿੱਚ ਤਮੋ ਗੁਣ ਦੀ ਬਹੁਲਤਾ ਹੈ, ਤਮੋ ਗੁਣ ਦੀ ਪ੍ਰਧਾਨਤਾ ਕਰਕੇ ਈਰਖਾ ਕਰੀ ਜਾਂਦਾ, ਵੈਰ ਕਰੀ ਜਾਂਦਾ ਹੈ। ਪਰ ਜੋਤ ਸਭਨਾਂ 'ਚ ਪਰਮੇਸ਼ਰ ਦੀ ਹੈ। ਇਸ ਪ੍ਰਕਾਰ ਉਹ ਮਿੱਤਰਾਂ ਨੂੰ ਤੇ ਦੁਸ਼ਮਣਾਂ ਨੂੰ ਬਰਾਬਰ ਕਰਕੇ ਵਿਚਾਰਦੇ ਨੇ ਕਿ ਸਭ ਪਰਮੇਸ਼ਰ ਦੇ ਪੈਦਾ ਕੀਤੇ ਨੇ, ਬਸ ਕਿਸੇ ਗੁਣ ਦੀ ਬਹੁਲਤਾ ਕਰਕੇ ਕਿਸੇ ਗੁਣ ਦੀ ਘਾਟ ਕਰਕੇ ਵਿਚਾਰੇ ਐਵੇਂ ਈਰਖਾ ਤੇ ਮੋਹ ਵਿੱਚ ਤੁਰੇ ਫਿਰਦੇ ਨੇ। ਇਸ ਪ੍ਰਕਾਰ ਸੰਤ ਜਨ ਸਭਨਾਂ ਨੂੰ ਬਰਾਬਰ ਹੀ ਜਾਣਦੇ ਨੇ ਕਿ ਸਭਨਾਂ ਵਿੱਚ ਪਰਮੇਸ਼ਰ ਜੀ ਆਪ ਹੀ ਵਸ ਰਹੇ ਹਨ ਜੋਤੀ ਰੂਪ ਹੋ ਕਰਕੇ।
1: ਸਗਲ ਸੰਭਾਖਨ ਜਾਪ,
0: ਇਸ ਪ੍ਰਕਾਰ ਜਿਤਨਾ ਕੁਛ ਵੀ ਮੁਖ ਦੇ ਵਿੱਚੋਂ ਸੰਭਾਖਨ ਸ੍ਰੇਸ਼ਟ ਬਚਨਾਂ ਦਾ ਭਾਖਣ ਕਰਦੇ ਨੇ ਨਾ, ਬੋਲਣਾ ਕਰਦੇ ਨੇ, ਉਹ ਵਾਹਿਗੁਰੂ ਜੀ ਦਾ ਜਾਪ ਹੀ ਕਰਦੇ ਨੇ। ਸਗਲ ਜਿੰਨੇ ਵੀ ਸਾਰੇ ਜੀਵ ਸੰਭਾਖਨ ਬੋਲਦੇ ਨੇ, ਉਹ ਹਰ ਇੱਕ ਦੀ ਆਵਾਜ਼ ਦੇ ਵਿੱਚੋਂ ਨਾਮ ਨੂੰ ਹੀ ਸਰਵਣ ਕਰਦੇ ਨੇ। ਜੇਤਾ ਸੁਣਨਾ ਤੇਤਾ ਨਾਮ, ਪਸ਼ੂਆਂ ਪੰਛੀਆਂ ਮਨੁੱਖਾਂ ਦੋਸਤਾਂ ਦੁਸ਼ਮਣਾਂ ਸਾਰਿਆਂ ਦੀਆਂ ਆਵਾਜ਼ਾਂ ਦੇ ਵਿੱਚੋਂ, ਭਾਸ਼ਾ ਦੇ ਵਿੱਚੋਂ, ਬੋਲੀ ਦੇ ਵਿੱਚੋਂ, ਬੋਲਾਂ ਦੇ ਵਿੱਚੋਂ, ਅਲਫਾਜ਼ਾਂ ਦੇ ਵਿੱਚੋਂ, ਲਫਜ਼ਾਂ ਦੇ ਵਿੱਚੋਂ, ਕਈਆਂ ਹੋਈਆਂ ਗੱਲਾਂ ਬਾਤਾਂ ਦੇ ਵਿੱਚੋਂ ਕੇਵਲ ਤਾਂ ਕੇਵਲ ਨਾਮ ਨੂੰ ਹੀ ਸੁਣਦੇ ਹਨ ਜੀ।
1: ਤਪਤ ਬੁਝੀ ਸੀਤਲ ਆਖਾਨੇ,
0: ਭਾਈ ਉਹਨਾਂ ਦੇ ਮਨ ਦੇ ਵਿੱਚੋਂ ਤਪਤ ਜੋ ਤ੍ਰਿਸ਼ਨਾ ਦੀ ਅਗਨੀ ਉਹ ਵੀ ਬੁਝ ਗਈ ਹੈ। ਉਹਨਾਂ ਦੇ ਮਨ ਦੇ ਵਿੱਚੋਂ ਕਾਮ ਅਤੇ ਕ੍ਰੋਧ ਦੀ ਅਗਨੀ ਵੀ ਬੁਝ ਗਈ ਹੈ। ਹਿਰਦੇ ਉਹਨਾਂ ਦੇ ਸੀਤਲ ਠੰਡੇ ਠਾਰ ਹੋ ਗਏ ਨੇ। ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਉਹ ਤ੍ਰਿਪਤ ਹੋ ਗਏ ਹਨ।
1: ਸੁਨ ਅਨਹਦ ਬਿਸਮ ਪਹੇ ਬਿਸਮਾਦ,
0: ਸੋ ਬਿਸਮ ਜੋ ਆਸ਼ਚਰਜ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਨਾ, ਇਸ ਦੇ ਅੰਮ੍ਰਿਤ ਨਾਮ ਨੂੰ ਜੋ ਅਨਹਦ ਇੱਕ ਰਸ ਰਹਿਣ ਵਾਲਾ ਹੈ ਸੁਣ ਕਰਕੇ ਭਾਈ ਬਿਸਮਾਦ ਵਿਸਵਾਦ ਰੂਪੀ ਹੋ ਗਏ ਨੇ। ਆਸ਼ਚਰਜ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹਰ ਇੱਕ ਆਵਾਜ਼ ਚੋਂ, ਹਰ ਇੱਕ ਬੋਲ ਚੋਂ, ਹਰ ਇੱਕ ਸਵਰ ਚੋਂ, ਹਰ ਇੱਕ ਧੁਨੀ ਦੇ ਵਿੱਚੋਂ ਸੁਣ ਕੇ ਵਿਸਮਾਦ ਰੂਪ ਦਾ ਨਾਮ ਸੁਣ ਕੇ ਆਸ਼ਚਰਜ ਰੂਪ ਹੀ ਹੋ ਰਹੇ ਹਨ ਜੀ। ਇਸ ਪ੍ਰਕਾਰ ਆਸ਼ਚਰਜ ਸਰੂਪ ਦੇ ਨਾਲ ਮਿਲਣੇ ਕਰਕੇ ਸਾਰੇ ਪਾਪਾਂ ਵਿਕਾਰਾਂ ਤੇ ਸਾਰੇ ਤਾਪਾਂ ਤੋਂ ਅਸੰਗ ਨਿਰਲੇਪ ਰਹਿੰਦੇ ਹਨ।
1: ਅਨੰਦ ਭਇਆ ਨਾਨਕ ਮਨ ਸਾਚਾ,
0: ਗਰੀਬ ਰਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦੇ ਮਨ ਦੇ ਅੰਦਰ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਨਿਵਾਸ ਹੋਇਆ ਹੈ, ਇਸ ਕਰਕੇ ਉਹਨਾਂ ਨੇ ਆਨੰਦ ਅਵਸਥਾ ਨੂੰ ਪ੍ਰਾਪਤ ਕੀਤਾ ਹੈ। ਦ੍ਵੈਤ ਭਾਵਨਾ ਤੋਂ ਰਹਿਤ ਹੋ ਕਰਕੇ
1: ਪੂਰਨ ਪੂਰੇ ਨਾਦ,
0: ਜੋ ਪਰਮੇਸ਼ਰ ਜੀ ਸਰਬਤ ਸਥਾਨਾਂ ਤੇ ਪੂਰਨ ਨੇ, ਤਿਸ ਪੂਰੇ ਪਰਮੇਸ਼ਰ ਜੀ ਦੇ ਨਾਦ ਸ਼ਬਦ ਨੂੰ, ਤਿਸ ਦੇ ਨਾਦ ਤਿਸ ਦੀ ਧੁਨੀ ਨੂੰ, ਤਿਸ ਦੇ ਨਾਦ ਤਿਸ ਦੇ ਉਪਦੇਸ਼ ਨੂੰ ਸੁਣ ਕਰਕੇ ਉਹ ਆਨੰਦ ਅਵਸਥਾ ਦੇ ਸਹਿਤ ਹੀ ਸਦਾ ਰਹਿੰਦੇ ਹਨ ਜੀਓ।
1: ਅਰਗ ਮਹੱਲਾ ਪੰਜਵਾਂ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਮੇਰਾ ਗੁਰ ਮੋਰੋ ਸਹਸਾ ਉਤਾਰਿਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਵਿੱਚ ਚਿੰਤਾ ਬੜੀਆਂ ਨੇ, ਫਿਕਰ ਬੜੇ ਨੇ, ਡਰ ਬੜੇ ਨੇ, ਸਹਿਮ ਬੜੇ ਨੇ, ਭਰਮ ਬੜੇ ਨੇ। ਉਹਨਾਂ ਦੇ ਮਨ ਵਿੱਚ ਕੋਈ ਡਰ, ਕੋਈ ਚਿੰਤਾ, ਕੋਈ ਸਹਿਮ, ਕੋਈ ਭਰਮ ਨਹੀਂ ਹੁੰਦਾ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹਨਾਂ ਦੀ ਮਾਨਸਿਕ ਅਵਸਥਾ ਐਸੇ ਪ੍ਰੇਮ ਤੇ ਆਨੰਦ ਵਾਲੀ ਹੁੰਦੀ ਹੈ। ਉਹ ਇਸ ਪ੍ਰਕਾਰ ਬਚਨ ਕਰਦੇ ਨੇ, ਮੇਰਿਆਂ ਸਤਿਗੁਰਾਂ ਨੇ ਮੇਰੇ ਮਨ ਦਾ ਸਾਰਾ ਸੰਸਾ ਉਤਾਰ ਦਿੱਤਾ ਹੈ, ਸਾਰਾ ਡਰ ਉਤਾਰ ਦਿੱਤਾ ਹੈ, ਸਾਰਾ ਭਰਮ ਉਤਾਰ ਦਿੱਤਾ ਹੈ, ਸਾਰਾ ਸਹਿਮ ਉਤਾਰ ਦਿੱਤਾ ਹੈ।
1: ਇਸ ਗੁਰ ਕਾ ਜਾਈਆ ਬਲਹਾਰੀ,
0: ਤੇ ਪ੍ਰੇਮ ਭਾਵਨਾ ਦੇ ਨਾਲ ਕਹਿੰਦੇ ਨੇ ਅਸੀਂ ਆਪਣੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਤੋਂ, ਜਿਨ੍ਹਾਂ ਨੇ ਸੰਸਾ ਉਤਾਰ ਦਿੱਤਾ ਨਾ, ਤੇ ਇਸ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਸਦਾ ਹਾ ਵਾਰਿਆ,
0: ਤੇ ਜਿੱਥੇ ਤਨ ਕਰਕੇ ਕੁਰਬਾਨ ਜਾਂਦੇ ਨੇ ਉੱਥੇ ਸਦਾ ਸਥਿਰ ਸਰੂਪ ਰਹਿਣ ਵਾਲੇ ਪਰਮੇਸ਼ਰ ਜੀ ਤੋਂ ਉਹ ਸਦਾ ਸਦਾ ਹਮੇਸ਼ਾ ਹੀ ਮਨ ਕਰਕੇ ਵੀ ਵਾਰਨੇ ਜਾਂਦੇ ਨੇ। ਤਨ ਕਰਕੇ ਕੁਰਬਾਨ ਤੇ ਮਨ ਕਰਕੇ ਵਾਰਨੇ ਜਾਈਏ, ਐਸੀ ਉਹ ਸਦਾ ਭਾਵਨਾ ਰੱਖਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾ

0: ਯਾਰ ਉਹਨਾਂ ਦਾ ਕਰਤੱਵ ਉਹਨਾਂ ਦੀ ਰਹਿਣੀ ਸਹਿਣੀ ਕੈਸੀ ਹੁੰਦੀ ਹੈ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹਨਾਂ ਦੀ ਰਹੁ ਰੀਤੀ ਉਹਨਾਂ ਦੀ ਮਰਿਆਦਾ ਐਸੀ ਹੁੰਦੀ ਹੈ। ਸਤਿਗੁਰੂ ਜਦੋਂ ਬਖਸ਼ਿਸ਼ ਵਿੱਚ ਮਿਲੇ ਹੋਏ ਅੰਮ੍ਰਿਤ ਨਾਮ ਨੂੰ ਰਾਤ ਦਿਨ ਉਹ ਜਪਣਾ ਕਰਦੇ ਨੇ, ਨਾ ਪਰਮੇਸ਼ਰ ਜੀ ਦੀ ਬੰਦਗੀ ਦਿਨ ਵੇਲੇ ਵਿਸਾਰਦੇ ਨੇ ਨਾ ਹੀ ਰਾਤ ਵੇਲੇ ਵਿਸਾਰਦੇ ਨੇ, ਪਹਿਰ ਰਾਤ ਤੱਕ ਸਿਮਰਨ ਕਰਦੇ ਨੇ ਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਫਿਰ ਉੱਠ ਖੜਦੇ ਨੇ, ਦਿਨ ਵੇਲੇ ਵੀ ਤੁਰਦਿਆਂ ਫਿਰਦਿਆਂ ਚੱਲਦਿਆਂ ਕਿਰਤ ਵਿਵਹਾਰ ਕਰਦਿਆਂ ਨਾਮ ਨੂੰ ਹੀ ਜਪਦੇ ਨੇ। ਜਿੱਥੇ ਅੰਮ੍ਰਿਤ ਵੇਲਾ ਸਾਂਭਦੇ ਨੇ ਸੰਧਿਆ ਕਾਲ ਨੂੰ ਗੁਰਬਾਣੀ ਪੜ੍ਹਦੇ ਨੇ, ਉੱਥੇ ਰਾਤ ਦਿਨ ਦੀ ਸੰਗਿਆ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਹੀ ਜੁੜੇ ਰਹਿੰਦੇ ਹਨ। ਸਤਿਗੁਰਾਂ ਦੇ ਅਧਿਸ਼ਠਾਨ ਰੂਪੀ ਚਰਣਾਂ ਨੂੰ ਪ੍ਰਤੱਖ ਚਰਣਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ, ਇਸੇ ਪ੍ਰਕਾਰ ਨਾਮ ਬਾਣੀ ਰੂਪ ਚਰਣਾਂ ਨੂੰ ਹਿਰਦੇ ਦੇ ਵਿੱਚ ਉਹਨਾਂ ਨੇ ਸਦਾ ਸਦਾ ਧਾਰਨ ਕਰਕੇ ਰੱਖਿਆ ਹੈ ਜੀਓ।
1: ਗੁਰ ਕੀ ਧੂਰ ਕਰੋ ਨਿਤ ਮੱਜਨ,
0: ਤੇ ਸਦਾ ਸਤਿਗੁਰਾਂ ਦੀ ਗੁਰਦੇਵ ਪਿਤਾ ਦੀ ਚਰਨ ਧੂੜ ਲੈ ਕਰਕੇ ਮਸਤਕ ਦੇ ਉੱਪਰ ਲਾਉਂਦੇ ਨੇ। ਮਹਾਰਾਜ ਜੀ ਦੁਨੀਆਂ ਦੇ ਉੱਪਰ 68 ਤੀਰਥ ਇਤਿਆਦਿਕਾਂ ਦਾ ਇਸ਼ਨਾਨ, ਪੁਰਬੀਆਂ ਦੇ ਇਸ਼ਨਾਨ ਵੀ ਤੇ ਮੁਕਤੀਦਾਤਾ ਮੰਨੇ ਜਾਂਦੇ ਨੇ। ਕੀ ਉਹ ਤੀਰਥ ਯਾਤਰਾ ਇਤਿਆਦਿਕ ਗੰਗਾ ਜਮਨਾ ਗੋਦਾਵਰੀ ਪ੍ਰਾਗਰਾਜ ਤ੍ਰਿਵੇਣੀ ਇਤਿਆਦਿਕ ਸਥਾਨਾਂ ਤੇ ਜਾ ਕੇ ਯਾਤਰਾ ਨਹੀਂ ਕਰਦੇ, ਤੀਰਥ ਇਸ਼ਨਾਨ ਨਹੀਂ ਕਰਦੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰਾਂ ਦੀ ਚਰਨਾਂ ਦੀ ਧੂੜ ਲੈ ਕੇ ਜੋ ਮਸਤਕ ਦੇ ਉੱਪਰ ਲਾਉਂਦੇ ਨੇ ਨਾ, ਇਹੋ ਹੀ ਉਹਨਾਂ ਦਾ 68 ਤੀਰਥਾਂ ਦਾ ਪੁਰਬੀਆਂ ਦਾ ਇਸ਼ਨਾਨ ਹੈ, ਇਹੋ ਹੀ ਤਿੰਨਾਂ ਦਾ ਮੱਜਨ ਹੈ ਜੀਓ। ਗੁਰ ਚਰਨਾਂ ਦੀ ਪੱਗ ਪੰਕਜ ਦੀ ਧੂੜ ਲੈ ਕਰਕੇ, ਚਰਨ ਕਮਲਾਂ ਦੀ ਧੂੜ ਲੈ ਕਰਕੇ ਉਹ ਜਿਹੜੇ ਗੁਰਮੁਖ ਪਿਆਰੇ ਨੇ ਨਾ, ਨਾਮ ਦੇ ਰਸੀਏ ਨੇ ਨਾ, ਉਹਨਾਂ ਨੇ ਜਨਮਾਂ ਜਨਮਾਂਤਰਾਂ ਦੇ ਸਾਰੇ ਕਿਲਵਿਖ ਪਾਪਾਂ ਨੂੰ ਤੇ ਮਨ ਦੀ ਮੈਲ ਨੂੰ ਉਤਾਰ ਲਿਆ ਹੈ, ਲਾਹ ਲਿਆ ਹੈ ਜੀਓ।
1: ਪੂਰੇ ਕੀ ਕਰਾਂ ਨਿਤ ਸੇਵਾ,
0: ਰਾਤ ਦਿਨ ਪੂਰਿਆਂ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਕੇ ਸੇਵਾ ਕਰਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥਾਪੁਰ ਥਾਂ ਜਿੱਥੇ ਗੁਰੂ ਨੂੰ ਧਾਰਨ ਕਰਨ ਤੇ ਸਿੱਖਿਆ ਤੇ ਜ਼ੋਰ ਦਿੱਤਾ ਨਾ ਕਿ ਗੁਰੂ ਨੂੰ ਜ਼ਰੂਰ ਧਾਰਨ ਕਰਨਾ, ਉੱਥੇ ਸਤਿਗੁਰੂ ਜੀ ਨੇ ਇਹ ਵੀ ਨਿਸ਼ਚਾ ਦ੍ਰਿੜ ਕਰਵਾਇਆ ਹੈ ਕਿ ਗੁਰੂ ਪੂਰੇ ਨੂੰ ਧਾਰਨ ਕਰਨਾ, ਕਿਸੇ ਅੱਧੇ ਅਧੂਰੇ ਨੂੰ ਨਹੀਂ। ਜਿਵੇਂ ਸਾਧ ਸੰਗਤ ਜੀ, ਦੁਨੀਆਂ ਦੇ ਅੰਦਰ ਕਹਾਵਤਾਂ ਚੱਲਦੀਆਂ ਨੇ, ਗੁਰੂ ਹੋਣਾ ਚਾਹੀਦਾ ਭਾਵੇਂ ਮਿੱਟੀ ਦਾ ਮਾਧੋ ਹੀ ਹੋਵੇ, ਤੇ ਮਿੱਟੀ ਦਾ ਮਾਧੋ ਮੂਰਖ ਨੂੰ ਕਿਹਾ ਜਾਂਦਾ, ਜਿਹੜਾ ਆਪ ਮੂਰਖ ਹੋਵੇਗਾ ਕਿਸੇ ਨੂੰ ਕਿੱਥੋਂ ਉਤਾਰੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦ੍ਰਿੜ ਕਰਾਏ ਨੇ, ਗੁਰ ਪੂਰੇ ਕੀ ਕਰਾਓ ਨਿਤ ਸੇਵਾ, ਭਾਈ ਸੇਵਾ ਤੇ ਕਰਨੀ ਪਰ ਮਿੱਟੀ ਕੇ ਮਾਧੋ ਦੀ ਨਹੀਂ, ਸੇਵਾ ਤੇ ਕਰਨੀ ਹੈ ਕੰਨਾਂ ਵਿੱਚ ਮੰਤਰ ਦੇਣ ਵਾਲੇ ਕਿਸੇ ਦੰਭੀ ਪਖੰਡੀ ਦੀ ਨਹੀਂ, ਸੇਵਾ ਤੇ ਕਰਨੀ ਹੈ ਸਰਕਾਰੀ ਛਤਰੀ ਹੇਠਾਂ ਪੜ ਰਹੇ ਗੁਰੂ ਸਦਵਾਉਣ ਵਾਲੇ ਦੀ ਨਹੀਂ, ਕਿਸ ਦੀ ਕਰਨੀ ਹੈ? ਗੁਰ ਪੂਰੇ ਕੀ, ਜੋ ਪੂਰੇ ਸਤਿਗੁਰੂ ਜੀ ਨੇ, ਜੋ ਅਵਸਥਾ ਕਰਕੇ ਪੂਰਨ ਨੇ, ਸਦਾ ਸਦਾ ਸਥਿਰ ਰੂਪ ਨੇ, ਵਿਕਾਰਾਂ ਤੋਂ ਉੱਪਰ ਨੇ, ਐਸੇ ਜਿਹੜੇ ਲੋਕ ਅਤੇ ਪਰਲੋਕ ਦੇ ਵਿੱਚ ਰਖਵਾਲੀ ਕਰਨ ਵਾਲੇ ਨੇ, ਐਸੇ ਪੂਰਿਆਂ ਸਤਿਗੁਰਾਂ ਦੀ ਸੇਵਾ ਕਰਨੀ ਹੈ। ਗੁਰ ਪੂਰੇ ਕੀ ਕਰਾਓ ਨਿਤ ਸੇਵਾ, ਭਾਈ ਇਸ ਪ੍ਰਕਾਰ ਤਿੰਨਾਂ ਦਾ ਮਨ ਦਾ ਭਾਵ ਹੁੰਦਾ ਤੇ ਬੇਨਤੀਆਂ ਕਰਦੇ ਨੇ, ਵਾਹਿਗੁਰੂ ਜੀ ਕਿਰਪਾਲਤਾ ਕਰੋ ਅਸੀਂ ਪੂਰਿਆਂ ਸਤਿਗੁਰਾਂ ਦੀ ਸਦਾ ਸੇਵਾ ਕਰਦੇ ਰਹੀਏ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਬਚਨ ਮੰਨ ਲੈਣਾ ਵੱਡੀ ਭਾਰੀ ਸੇਵਾ ਹੈ। ਹੁਕਮ ਸਮ ਨਹੀਂ ਸਾਹਿਬ ਸੇਵਾ, ਜੋ ਸਤਿਗੁਰੂ ਜੀ ਦਾ ਹੁਕਮ ਮੰਨ ਲੈਣਾ, ਸਾਹਿਬ ਜੀ ਦਾ ਹੁਕਮ ਮੰਨ ਲੈਣਾ, ਇਸ ਤੋਂ ਵੱਡੀ ਸੇਵਾ ਕੋਈ ਨਹੀਂ। ਤੇ ਸਤਿਗੁਰੂ ਜੀ ਦਾ ਹੁਕਮ ਹੈ ਅੰਮ੍ਰਿਤ ਵੇਲੇ ਉੱਠਣੇ ਦਾ, ਸਤਿਗੁਰੂ ਜੀ ਦਾ ਹੁਕਮ ਹੈ ਨਿਤਨੇਮ ਕਰਨੇ ਦਾ, ਸਤਿਗੁਰੂ ਜੀ ਦਾ ਹੁਕਮ ਹੈ ਧਰਮ ਦੀ ਕਿਰਤ ਕਰਨੇ ਦਾ, ਸਤਿਗੁਰੂ ਜੀ ਦਾ ਹੁਕਮ ਹੈ 24 ਘੰਟੇ ਜੋ ਦਿਨ ਦੇ ਬਣਦੇ ਨੇ ਵਿੱਚੋਂ ਦਸਵਾਂ ਦਾ ਸਮੇਂ ਦਾ ਕੱਢਣਾ, ਤੇ ਘੱਟ ਤੋਂ ਘੱਟ 2.5 ਘੰਟੇ ਸਿਮਰਨ ਭਜਨ ਜ਼ਰੂਰ ਕਰਨਾ, ਵੱਧ ਤੋਂ ਵੱਧ ਜਿੰਨਾ ਹੋਵੇ ਓਨਾ ਹੀ ਚੰਗਾ ਹੈ। ਇਸੇ ਪ੍ਰਕਾਰ ਆਪਣੀ ਕਮਾਈ ਦੇ ਵਿੱਚੋਂ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਵੀ ਦਸਵੰਧ ਕੱਢਣਾ ਗੁਰੂ ਕੇ ਹੁਕਮ ਨੇ। ਗੁਰੂ ਘਰ ਵਿੱਚ ਕੀ ਵਿਖੇ ਚੱਲ ਕੇ ਆਉਣਾ, ਕਥਾ ਕੀਰਤਨ ਸਰਵਣ ਕਰਨਾ, ਹੱਥੀਂ ਸਤਿਗੁਰੂ ਜੀ ਦੀ ਟਹਿਲ ਸੇਵਾ ਕਰਨੀ, ਜੋੜੇ ਝਾੜਨੇ, ਸੰਗਤਾਂ ਦੀਆਂ ਦਰੀਆਂ ਚਾਦਰਾਂ ਝਾੜ ਕੇ ਵਿਛਾਉਣੀਆਂ, ਲੰਗਰ ਪਕਾਉਣਾ, ਬਣਾਉਣਾ, ਵਰਤਾਉਣਾ, ਜੂਠੇ ਭਾਂਜਣ ਭਾਂਡੇ ਮਾਂਜਣੇ, ਸਤਿਗੁਰੂ ਜੀ ਦੇ ਹੁਕਮ ਨੇ ਨਾ। ਇਸੇ ਪ੍ਰਕਾਰ ਸਿਮਰਨ ਕਰਨਾ ਮੁੱਖ ਰੂਪ ਵਿੱਚ ਸਤਿਗੁਰੂ ਜੀ ਦਾ ਹੁਕਮ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਹੋਰ ਕਿਸੇ ਦੱਬੀ ਪਖੰਡੀ ਕੱਚੇ ਪਿੱਲੇ ਕੱਲਾ ਵਿੱਚ ਮੰਤਰ ਦੇਣ ਵਾਲੀ ਨੂੰ ਭੁੱਲ ਕੇ ਵੀ ਗੁਰੂ ਨਾ ਮੰਨਣਾ ਇਹ ਗੁਰੂ ਕਾ ਹੁਕਮ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਫਿਰ ਆਗਿਆ ਕੀ ਕਮਾਉਣੀ ਹੈ। ਏਕੋ ਨਾਮ ਹੁਕਮ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਪਣ ਦਾ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸੇ ਪ੍ਰਕਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਹੁਕਮ ਹੈ ਹਰ ਇੱਕ ਮਾਈ ਭਾਈ ਨੇ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਜ਼ਰੂਰ ਪ੍ਰਾਪਤ ਕਰਨੀ ਹੈ। ਅੰਮ੍ਰਿਤ ਸਭਨਾ ਨੇ ਛਕਣਾ, ਕੋਈ ਅੰਮ੍ਰਿਤ ਤੋਂ ਵਾਂਝਾ ਨਾ ਰਹਿ ਜਾਵੇ, ਕੋਈ ਨਗੁਰਾ ਹੀ ਦੁਨੀਆਂ ਤੋਂ ਨਾ ਚੱਲਿਆ ਜਾਵੇ, ਕਾਲ ਦਾ ਖਾਜਾ ਬਣ ਕੇ ਕਾਲ ਦੀ ਮੌਤ ਦੀ ਗ੍ਰਾਹੀ ਬਣ ਕੇ ਜਾ ਕੇ ਨਰਕਾਂ ਵਿੱਚ ਨਾ ਪੈ ਜਾਵੇ। ਸਤਿਗੁਰੂ ਜੀ ਨੇ ਨਰਕਾਂ ਵਿੱਚੋਂ ਕੱਢ ਲੈਣ ਵਾਸਤੇ, ਵਿਛੜਿਆਂ ਨੂੰ ਮੇਲਣ ਵਾਸਤੇ, ਟੁੱਟਿਆਂ ਨੂੰ ਗੰਢਣ ਵਾਸਤੇ ਅੰਮ੍ਰਿਤ ਬਣਾਇਆ ਤੇ ਬਚਨ ਕੀਤਾ, ਖੰਡੇ ਕੀ ਪਾਹੁਲ ਸ਼ੁਭ ਧਾਰੋ ਬਨਹੋ ਖਾਲਸਾ ਭਰਮ ਨਿਵਾਰੋ। ਫਿਰ ਅੰਮ੍ਰਿਤ ਦੀ ਮਰਿਆਦਾ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਕੋ ਸਿਰ ਧਰ ਸ਼ਕ ਪੁੰਨ ਲੇਵੈ, ਪੁੰਨ ਮਿਲ ਪੰਚ ਹੋ ਰਹਿਤ ਜੋ ਭਾਖੈ ਤਾਕੋ ਮਨ ਮੈਂ ਦ੍ਰਿੜ ਕਰ ਰੱਖੈ। ਇਹ ਸਤਿਗੁਰੂ ਜੀ ਦੀ ਆਗਿਆ ਨਾ, ਇਹ ਵੀ ਬਚਨ ਕੀਤੇ ਨੇ, ਜਿਹੜਾ ਕੇਸਾ ਧਾਰੀ ਤੇ ਹੋ ਜਾਂਦਾ ਪਰ ਅੰਮ੍ਰਿਤ ਨਹੀਂ ਛਕਦਾ, ਸਤਿਗੁਰੂ ਜੀ ਨੇ ਤਾੜਨਾ ਕੀਤੀ ਏ, ਕੇਸ ਧਰੇ ਪਾਹੁਲ ਬਿਨਾ ਭੇਖੀ ਮੂੜਾ ਸਿੱਖ, ਮੇਰਾ ਦਰਸ਼ਨ ਨਾ ਹੈ ਤਿਸ ਪਾਪੀ ਤਿਆਗੇ ਭੇਖ। ਇੱਕ ਐਸੇ ਪਤਤ ਨੇ ਕੇਸ ਵੀ ਨਹੀਂ ਰੱਖਦੇ ਤੇ ਸ਼ਸਤਰ ਵੀ ਨਹੀਂ ਰੱਖਦੇ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਬਿਨਾਂ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕੇ ਤੈ ਲੈ ਸਿਧਾਨੋ, ਇਹ ਮੋਰ ਆ ਗਿਆ ਸੁਨੋ ਰੇ ਪਿਆਰੇ, ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਇਹ ਸਤਿਗੁਰੂ ਜੀ ਦੀਆਂ ਵੱਡੀਆਂ ਦਾਤਾਂ ਨੇ, ਟੁੱਟੀ ਨੂੰ ਗੰਢ ਲੈਣ ਵਾਸਤੇ, ਵਿਛੜਿਆਂ ਨੂੰ ਮੇਲਣ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤ ਬਣਾਇਆ ਹੈ ਤੇ ਬਚਨ ਕਰਨਾ ਕੀਤਾ, ਪੀਵਹੁ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾ, ਇਹ ਸਤਿਗੁਰੂ ਜੀ ਦੇ ਹੁਕਮ ਨੇ ਨਾ, ਤੇ ਹੁਕਮ ਮੰਨਣਾ ਹੀ ਸੇਵਾ ਏ। ਵਡਭਾਗ ਉਹਨਾਂ ਦੇ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੈ ਤੇ ਗੁਰਚਰਨਾਂ ਵਿਖੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾਲਤਾ ਕਰੋ, ਆਪ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਪਿਆਰੀ ਗੁਰਸਿੱਖੀ ਕੇਸਾ ਸਵਾਸਾਂ ਦੇ ਨਾਲ ਨਿਭ ਜਾਵੇ। ਤੇ ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ ਨਗੁਰੇ ਨੇ, ਅੱਜ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਕ ਮੁਕੱਦਸ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਤਖ਼ਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ ਤੇ ਅੰਮ੍ਰਿਤ ਅਭਿਲਾਖੀਆਂ ਦੇ ਤਾਈਂ ਛਕਾਉਣਗੇ। ਜਿਨ੍ਹਾਂ ਦੇ ਭਾਗ ਜਾਗੇ ਨੇ, ਜੋ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਪੁੱਤਰੀਆਂ ਤੇ ਸਪੁੱਤਰ ਬਣਨਾ ਚਾਹੁੰਦੇ ਨੇ, ਜੋ ਆਵਾਗਾਉਣ ਦੇ ਗੇੜੇ ਚੋਂ ਨਿਕਲਣਾ ਚਾਹੁੰਦੇ ਨੇ, ਜੋ ਧਰਮ ਰਾਜ ਦੇ ਦਰ ਤੇ ਜਾ ਕੇ ਲੇਖਾ ਨਹੀਂ ਦੇਣਾ ਚਾਹੁੰਦੇ, ਜੋ ਆਵਾਗਾਉਣ 84 ਦੀਆਂ ਜੂਨੀਆਂ 'ਚ ਨਹੀਂ ਆਉਣਾ ਚਾਹੁੰਦੇ, ਜੋ ਸਦਾ ਸਤਿਗੁਰਾਂ ਦੇ ਚਰਨਾਂ ਵਿਖੇ ਨਿਵਾਸ ਚਾਹੁੰਦੇ ਨੇ, ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਨੂੰ ਧਾਰਨ ਕਰਕੇ ਪੌਣੇ ਕੋ 11 ਵਜੇ ਨੂੰ ਤਖ਼ਤ ਸਾਹਿਬ ਜੀ ਤੇ ਪੁੱਜੋ। ਪੰਜ ਪਿਆਰੇ ਸਿੰਘ ਸਾਹਿਬਾਨਾਂ ਜੀਆਂ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਛਕ ਕੇ ਖਾਲਸਾ ਸਜੋ, ਜਿਸ ਦੇ ਪਰਥਾਏ ਸਤਿਗੁਰਾਂ ਦੇ ਵਚਨ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਵੱਡੀ ਭਾਰੀ ਦਾਤ ਨੂੰ ਪ੍ਰਾਪਤ ਕਰੋ ਜੀ। ਗੁਰ ਪੂਰੇ ਕੀ ਕਰੋ ਨਿਤ ਸੇਵਾ, ਹੁਕਮ ਮੰਨਣਾ ਹੀ ਸੇਵਾ ਏ। ਜੇ ਹੁਕਮ ਅੰਮ੍ਰਿਤ ਛਕਣ ਦਾ ਤੇ ਅੰਮ੍ਰਿਤ ਛਕਣਾ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਤਿਆਰ ਬਰ ਤਿਆਰ ਰਹਿਣਾ, ਮਰਿਆਦਾ ਨੂੰ ਕਦੇ ਵੀ ਵਿਸਾਰਨਾ ਨਾ, ਇਸ ਪ੍ਰਕਾਰ ਇਹ ਵੀ ਸਤਿਗੁਰੂ ਜੀ ਦੀ ਸੇਵਾ ਹੈ। ਐਸਾ ਤਿੰਨਾਂ ਦਾ ਭਾਵ ਬਣਿਆ ਰਹਿੰਦਾ ਮਨ ਦਾ ਸਦਾ ਹੀ, ਪੂਰਿਆਂ ਸਤਿਗੁਰਾਂ ਦੀ ਸੇਵਾ ਮੈਂ ਕਰਦਾ ਰਹਾਂ।
1: ਗੁਰ ਆਪਣਾ ਨਮਸਕਾਰ
0: ਭਾਈ, ਖਿਨ ਖਿਨ ਕਾਲ ਸਮੇਂ ਦੇ ਅੰਦਰ ਆਪਣੇ ਪੂਰਿਆਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਨੇ, ਵੰਦਨਾ ਕਰਦੇ ਨੇ, ਅੰਜਲੀ ਕਰਦੇ ਨੇ, ਡੰਡੌਤ ਵੰਦਨਾ ਕਰਦੇ ਨੇ। ਜੋ ਹੱਥ ਜੋੜ ਕਰਕੇ ਖੜੇ ਖਲੋਤੇ ਸੀਸ ਝੁਕਾ ਦੇਣਾ ਨਾ, ਇਸ ਨੂੰ ਅੰਜਲੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਦੋਵੇਂ ਹੱਥ ਤੇ ਦੋਵੇਂ ਗੋਡੇ ਜ਼ਮੀਨ ਤੇ ਲਗਾ ਕੇ ਮੱਥਾ ਟੇਕਣਾ, ਇਸ ਨੂੰ ਮੱਥਾ ਟੇਕਣਾ ਕਿਹਾ ਜਾਂਦਾ ਹੈ। ਡੰਡੇਵਤ ਸਿੱਧੇ ਧਰਤੀ ਤੇ ਪੈ ਕਰਕੇ ਅੱਠੇ ਅੰਗ ਸਰੀਰ ਤੇ ਲਾ ਕਰਕੇ ਜੋ ਨਮਸਕਾਰ ਕਰਨੀ, ਤੇ ਇਸ ਨੂੰ ਡੰਡੌਤ ਵੰਦਨਾ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਅੰਜਲੀ ਦੁਆਰਾ, ਮੱਥਾ ਟੇਕਣ ਦੁਆਰਾ, ਨਮਸਕਾਰ ਦੁਆਰਾ ਤੇ ਡੰਡਾਉਤ ਵੰਦਨਾ ਕਰਦਿਆਂ ਹੋਇਆਂ ਸਦਾ ਗੁਰ ਚਰਨਾਂ ਤੇ ਝੁਕੇ ਰਹਿੰਦੇ ਨੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕਾ ਕੀਜੈ ਸਦ ਨਮਸਕਾਰਾ। ਜੋ ਸਤਿਗੁਰੂ ਜੀ ਸਰਬ ਕਲਾ ਸਮਰੱਥ, ਕਿਸੇ ਦੇ ਅਧੀਨ ਨਹੀਂ, ਕਿਸੇ ਦਾ ਵੀ ਜਿਸ ਦੇ ਉੱਪਰ ਜ਼ੋਰ ਨਹੀਂ ਚੱਲਦਾ ਤੇ ਸੁਤੰਤਰ ਨੇ, ਐਸੇ ਸਤਿਗੁਰੂ ਜੀ ਨੂੰ ਸਦਾ ਸਦਾ ਉਹ ਨਮਸਕਾਰ ਕਰਦੇ ਹਨ ਜੀਓ।
1: ਸਰਬ ਫਲਾ ਦੀਨੇ ਗੁਰਪੂਰਾ।
0: ਸੋ ਮਹਾਰਾਜ, ਤਿੰਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ ਪੂਰਿਆ ਸਤਿਗੁਰਾਂ ਨੇ ਤਿੰਨਾਂ ਨੂੰ ਸਾਰੇ ਫਲ ਦੇ ਦਿੱਤੇ ਨੇ। ਸਤ ਸੰਤੋਖ, ਦਇਆ, ਧਰਮ, ਵਿਚਾਰ, ਦੇਹ ਅਰੋਗਤਾ, ਮਨ ਦੀ ਅਰੋਗਤਾ, ਵਿਕਾਰਾਂ ਤੋਂ ਛੁਟਕਾਰਾ, ਮਾਇਆ ਦੇ ਬੰਧਨਾਂ ਤੋਂ ਛੁਟਕਾਰਾ, ਜਨਮ ਮਰਨ ਤੋਂ ਛੁਟਕਾਰਾ, ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਪੂਰਿਆ ਸਤਿਗੁਰਾਂ ਨੇ ਸਾਰੇ ਫਲ ਦੇ ਕਰਕੇ ਤਿੰਨਾਂ ਦੇ ਤਾਈ ਨਿਹਾਲ ਕੀਤਾ ਹੈ ਜੀਓ।
1: ਨਾਨਕ ਗੁਰ ਨਿਸ ਤਾਰਿਆ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਹੋਰ ਸਰਵਣ ਕਰੋ। ਪੂਰਿਆ ਸਤਿਗੁਰਾਂ ਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਹੀ ਤਾਰ ਦਿੱਤਾ। ਸੰਸਾਰ ਸਾਗਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੱਤਾ, ਵਿਸ਼ੇਸ਼ ਕਰਕੇ ਤਿੰਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਦਿੱਤਾ ਹੈ ਜੀਓ।
1: ਤਾਰਕ ਮਹੱਲਾ ਪੰਜਵਾਂ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਸਿਮਰਤ ਨਾਮ ਪ੍ਰਾਨਗਤ ਪਾਵਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਵਿਕਾਰਾਂ ਤੋਂ ਸਾਡੀ ਕਲਿਆਣ ਕਿਵੇਂ, ਮੁਕਤੀ ਕਿਵੇਂ ਹੋਵੇ, ਬੰਦ ਖਲਾਸੀ ਕਿਵੇਂ ਹੋਵੇ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਦਾ ਸਦਾ ਸਿਮਰਨ ਕਰਨਾ ਕਰੋ। ਜੋ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਦਾ ਸਿਮਰਨ, ਉਹ ਪ੍ਰਾਣ ਰੂਪ ਹੈ, ਪ੍ਰਾਣਾਂ ਦਾ ਆਸਰਾ ਰੂਪ ਹੈ। ਤੇ ਜਿਹੜਾ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਦਾ ਹੈ, ਗਤ ਪਾਵੈ, ਉਹ ਮਾਇਆ ਦੇ ਬੰਧਨਾਂ ਤੋਂ ਵੀ ਗਤੀ ਮੁਕਤੀ ਪਾ ਲੈਂਦਾ, ਵਿਕਾਰਾਂ ਤੋਂ ਵੀ ਮੁਕਤੀ ਪਾ ਲੈਂਦਾ, ਜਨਮ ਮਰਨ ਤੋਂ ਵੀ ਮੁਕਤੀ ਪਾ ਲੈਂਦਾ ਹੈ ਜੀਓ।
1: ਮਿਟਹਿ ਕਲੇਸ਼ ਤ੍ਰਾਸ ਸਭ ਨਾਸੈ।
0: ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਜਿਹੜੇ ਪੰਜ ਪ੍ਰਕਾਰ ਦੇ ਕਲੇਸ਼ ਨੇ ਉਹ ਵੀ ਮਿਟ ਜਾਂਦੇ ਨੇ, ਰਾਗ, ਦਵੈਸ਼, ਅਭਿਨਿਵੇਸ਼, ਅਸਮਤਾ, ਅਵਿਦਿਆ, ਇਹ ਜਿਹੜੇ ਪੰਜੇ ਕਲੇਸ਼ ਨੇ ਨਾ ਵੱਡੇ ਭਾਰੀ ਜੋਗੀ ਜਨਾਂ ਦੇ ਮੰਨੇ ਹੋਏ, ਇਹ ਪੰਜੇ ਕਲੇਸ਼ ਵੀ ਜਿਹੜੇ ਨੇ ਉਹ ਮਿਟ ਜਾਂਦੇ ਹਨ। ਫਿਰ ਪੜ ਦਿਓ,
1: ਮਿਟਹਿ ਕਲੇਸ਼ ਤ੍ਰਾਸ ਸਭ ਨਾਸੈ।
0: ਤੇ ਜਿੰਨੇ ਸੱਤ ਪ੍ਰਕਾਰ ਦੇ ਡਰ ਕਹੇ ਜਾਂਦੇ ਨੇ, ਤ੍ਰਾਸ ਨਾਮ ਡਰਦਾ ਹੈ, ਖੌਫਦਾ ਹੈ, ਜਹਿ ਭਵ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਣ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ, ਇਹ ਸੱਤ ਪ੍ਰਕਾਰ ਦੇ ਜਿਹੜੇ ਡਰ ਨੇ ਇਹ ਵੀ ਮਿਟ ਜਾਂਦੇ ਹਨ।
1: ਸਾਧ ਸੰਗ ਹਿਤ ਲਾਵਾ।
0: ਜਿਹੜਾ ਵੀ ਸੰਤ ਜਨਾਂ ਦੀ ਸੰਗਤ ਦੇ ਨਾਲ ਪ੍ਰੇਮ ਕਰਕੇ ਸੰਗਤ ਵਿੱਚ ਮਿਲ ਕਰਕੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ,
1: ਹਰ ਹਰ ਹਰ ਹਰ ਮਨ ਆਰਾਧੇ।
0: ਭਾਈ ਇਸ ਕਰਕੇ ਹਰ ਇੱਕ ਪ੍ਰਾਣੀ ਮਾਤਰ ਨੂੰ ਚਾਹੀਦਾ ਹੈ, ਮਨ ਕਰਕੇ ਹਰੀ ਦੀ ਅਰਾਧਨਾ ਕਰੇ, ਤਨ ਕਰਕੇ ਹਰੀ ਦੀ ਅਰਾਧਨਾ ਕਰੇ, ਰਸਨਾ ਕਰਕੇ ਹਰੀ ਦੀ ਅਰਾਧਨਾ ਕਰੇ, ਆਤਮਾ ਕਰਕੇ ਹਰੀ ਦੀ ਅਰਾਧਨਾ ਕਰੇ। ਇਸੇ ਪ੍ਰਕਾਰ
1: ਹਰ ਹਰ ਹਰ ਹਰ ਮਨ ਆਰਾਧੇ।
0: ਜੋ ਹਰੀ ਪਰਮੇਸ਼ਰ ਜੀ ਹਰ ਇੱਕ ਜੀਵ ਦੇ ਤਾਈ ਸ਼ੁਭ ਗੁਣਾਂ ਦੀ ਦਾਤ ਦੇ ਕਰਕੇ ਹਰਿਆ ਭਰਿਆ ਕਰਨੇ ਵਾਲੇ ਨੇ ਨਾ, ਤੇ ਇਸ ਪਰਮੇਸ਼ਰ ਜੀ ਦੇ ਹਰ ਹਰ ਨਾਮ ਦੀ ਆਰਾਧਨਾ ਹਰ ਵੇਲੇ ਕਰਦਾ ਰਹੇ,
1: ਰਸਨਾ ਹਰ ਜਸ ਗਾਵਾ,
0: ਤੇ ਰਸਨਾ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਸਦਾ ਗਾਇਨ ਕਰਦਾ ਰਵੇ, ਬੰਦਨਾ ਹਰ ਬੰਦਨਾ ਗੁਣ ਗਾਵਾ ਗੋਪਾਲ ਰਾਏ। ਸ੍ਰਿਸ਼ਟੀ ਦੇ ਪ੍ਰਤਪਾਲਕ, ਪ੍ਰਕਾਸ਼ ਸਰੂਪ, ਰਾਜਾ ਸਰੂਪ ਪਰਮੇਸ਼ਰ ਜੀ ਦੇ ਗੁਣ ਸਦਾ ਗਾਇਨ ਕਰਦਾ ਰਵੇ, ਵਾਹਿਗੁਰੂ ਜੀ ਦਾ ਜਸ ਕਦੇ ਵਿਸਰਨਾ ਜਾਵੇ।
1: ਰਾਜ ਅਭਿਮਾਨ ਕਾਮ ਕ੍ਰੋਧ ਨਿੰਦਾ।
0: ਫਿਰ ਜਿਹੜਾ ਵੈਦ ਦੇ ਕੋਲੋਂ, ਡਾਕਟਰ ਦੇ ਕੋਲੋਂ ਦਵਾਈ ਲਵੇ ਨਾ, ਡਾਕਟਰ ਦਵਾਈ ਦੇ ਨਾਲ ਪਰਹੇਜ਼ ਵੀ ਦੱਸਦਾ, ਜਿਹੜਾ ਸਮੇਂ ਸਿਰ ਦਵਾਈ ਲੈ ਕੇ ਪਰਹੇਜ਼ ਰੱਖੇ ਉਹ ਤੇ ਅਰੋਗ ਹੋ ਜਾਂਦਾ ਹੈ, ਜਿਹੜਾ ਦਵਾਈ ਵੀ ਨਾ ਖਾਵੇ ਤੇ ਪਰਹੇਜ਼ ਵੀ ਨਾ ਰੱਖੇ, ਜਾਂ ਦਵਾਈ ਆਪਣੀ ਮਰਜ਼ੀ ਦੇ ਨਾਲ ਜਦੋਂ ਬਹੁਤੀ ਲੋੜ ਪੈ ਗਈ ਫਿਰ ਖਾ ਲਈ, ਫਿਰ ਨਾ ਖਾਧੀ ਤੇ ਪਰਹੇਜ਼ ਕੀਤਾ ਹੀ ਨਾ, ਉਹ ਕਦੇ ਅਰੋਗ ਨਹੀਂ ਹੁੰਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਜਿੱਥੇ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਦਵਾਈ ਵਜੋਂ ਸੇਵਨ ਕਰਨਾ ਨਾ, ਉੱਥੇ ਪਰਹੇਜ਼ ਵੀ ਰੱਖਣਾ। ਮਹਾਰਾਜ ਪਰਹੇਜ਼ ਕਾਹਦਾ ਹੈ? ਤਾਜ ਅਭਿਮਾਨ, ਜੋ ਅਹੰਕਾਰ ਉਸ ਨੂੰ ਛੱਡ ਦੇਣਾ ਹੈ। ਆਪਣੇ ਤਨ ਦਾ, ਜਵਾਨੀ ਦਾ, ਹੁਸਨ ਦਾ, ਧਨ ਦਾ, ਇਸੇ ਪ੍ਰਕਾਰ ਉੱਚੀ ਕੁਲ ਦਾ, ਜਾਤੀ ਦਾ, ਵਿਦਿਆ ਦਾ, ਬਲ ਦਾ ਅਹੰਕਾਰ ਨਹੀਂ ਕਰਨਾ। ਅਭਿਮਾਨ ਨੂੰ, ਅਹੰਕਾਰ ਨੂੰ ਛੱਡ ਦੇਣਾ ਕਰੇ। ਕਾਮ ਕ੍ਰੋਧ ਨਿੰਦਾ, ਕਾਮ ਦੇ ਫੁਰਨੇ ਨੂੰ ਵਸਤੂ ਵਿਚਾਰ ਦੇ ਨਾਲ ਛੱਡਣਾ ਕਰੇ। ਕ੍ਰੋਧ ਨੂੰ ਸ਼ਾਂਤੀ ਭਾਵ ਨੂੰ ਧਾਰਨ ਕਰਕੇ ਛੱਡਣਾ ਕਰੇ। ਇਸੇ ਪ੍ਰਕਾਰ ਜੋ ਨਿੰਦਿਆ ਹੈ, ਸਭਨਾਂ ਦੇ ਵਿੱਚ ਇੱਕ ਪਰਮੇਸ਼ਰ ਜੀ ਦੀ ਜੋਤ ਵੇਖ ਕੇ ਇਸ ਨੂੰ ਛੱਡਣਾ ਕਰੇ।
1: ਵਾਸੁਦੇਵ ਰੰਗ ਲਾਵਾ,
0: ਤੇ ਜੋ ਵਾਸੁਦੇਵ ਦੇਵ ਪ੍ਰਕਾਸ਼ ਰੂਪ ਵਾਸ ਕਣ ਕਣ ਦੇ ਅੰਦਰ ਨਿਵਾਸ ਕਰਨ ਵਾਲੇ ਪਰਮੇਸ਼ਰ ਜੀ ਨੇ, ਜੋ ਵਾਸੁਦੇਵ ਆਪਣੇ ਸਰੂਪ ਰੂਪ ਦੇ ਅੰਦਰ ਜੀਵ ਨੂੰ ਅਭੇਦਤਾ ਦੇਣ ਵਾਲੇ, ਵਾਸਾ ਦੇਣ ਵਾਲੇ ਨੇ ਨਾ, ਤੇ ਇਸ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਨਾਲ ਸਰੂਪ ਰੂਪ ਦੇ ਨਾਲ ਰੰਗ ਲਾਵੈ। ਰੰਗ ਦਾ ਅਰਥ ਹੈ ਪ੍ਰੇਮ। ਸਰੂਪ ਰੂਪ ਦੇ ਨਾਮ ਦੇ ਨਾਲ ਆਪਣੇ ਹਿਰਦੇ ਦਾ ਪ੍ਰੇਮ ਲਗਾਉਣਾ ਕਰੇ।
1: ਦਾਮੋਦਰ ਦਿਆਲ ਅਰਾਧੋ,
0: ਭਾਈ ਦਾਮੋਦਰ, ਜੋ ਇਹ ਵੀ ਪਰਮੇਸ਼ਰ ਜੀ ਦਾ ਨਾਮ ਹੈ, ਜੋ ਦਿਆਲੂ ਦਾਮੋਦਰ ਹੈ, ਤੇ ਇਸ ਦੇ ਅੰਮ੍ਰਿਤ ਨਾਮ ਨੂੰ ਸਦਾ ਜਪਦਾ ਰਵੇ। ਜਿਸ ਨੇ ਆਪਣੇ ਪੇਟ ਦੇ ਉੱਪਰ ਰੱਸੀ ਪਵਾ ਕਰਕੇ ਆਪਣੇ ਆਪ ਨੂੰ ਬੰਧਵਾ ਲਿਆ, ਸੋ ਕਹੀਏ ਦਾਮੋਦਰ ਦਾਮੋਦਰ। ਇਸ ਪ੍ਰਕਾਰ ਆਪਣੇ ਆਪ ਨੂੰ ਬੰਧਵਾ ਲੈਣ ਵਾਲੇ ਦਾ ਨਾਮ ਦਾਮੋਦਰ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਜਿਵੇਂ ਕ੍ਰਿਸ਼ਨ ਭਗਵਾਨ ਜੀ ਸਰਗੁਣ ਰੂਪ ਧਾਰਿਆ ਨਾ, ਜਿਸ ਵੇਲੇ ਮਾਤਾ ਯਸ਼ੋਦਾ ਜੀ ਦੇ ਕੋਲ ਬਹੁਤੀਆਂ ਸ਼ਿਕਾਇਤਾਂ ਆਈਆਂ ਨੇ, ਪੇਟ ਦੇ ਉੱਪਰ ਦੀ ਰੱਸੀ ਪਾ ਕਰਕੇ ਉਖੜ ਦੇ ਨਾਲ ਬੰਨ ਦਿੱਤਾ। ਜਮਲਾਰ ਜਨ ਦੇ ਦੋ ਜੁੜਤ ਦਰਖਤ ਸਨ, ਉਹਨਾਂ ਦੇ ਵਿੱਚ ਉਖਲ ਨੂੰ ਫਸਾ ਕਰਕੇ ਜਦੋਂ ਖਿੱਚਿਆ ਨਾ, ਦੋਵੇਂ ਦਰਖਤ ਟੁੱਟ ਗਏ, ਵਿੱਚੋਂ ਦੋ ਆਤਮਾਵਾਂ ਪ੍ਰਾਪਤ ਹੋਈਆਂ, ਇਦਾਂ ਕਹੀਏ ਪ੍ਰਗਟ ਹੋਈਆਂ। ਫਿਰ ਉਹਨਾਂ ਨੇ ਦੱਸਣਾ ਕੀਤਾ, ਮਹਾਰਾਜ ਜੀ ਅਸੀਂ ਨਲ ਤੇ ਕੂਬਰ ਹਾਂ, ਇੱਕ ਵੇਲੇ ਨਿਰਵਸਤਰ ਹੋ ਕਰਕੇ ਨਦੀ ਵਿੱਚ ਇਸ਼ਨਾਨ ਕਰਦੇ ਸੀ। ਨਾਰਦ ਮੁਨੀ ਜੀ ਆਏ, ਉਹਨਾਂ ਨੇ ਆ ਕੇ ਆਖਿਆ, ਹੇ ਕੁਬੇਰ ਦੇ ਪੁੱਤਰੋ, ਤੁਸੀਂ ਦੇਵਤਿਆਂ ਦੇ ਭੰਡਾਰੀ ਦੇ ਪੁੱਤਰ ਹੋ ਕੇ ਕਿਹੋ ਜਿਹਾ ਨੀਚ ਕੰਮ ਕਰਦੇ ਹੋ, ਨਿਰਵਸਤਰ ਹੋ ਕਰਕੇ ਜਲ ਵਿਹਾਰ ਨਹੀਂ ਕਰੀਦਾ। ਕਹਿਣ ਲੱਗੇ, ਅਸੀਂ ਰਿਖੀ ਜੀ ਦਾ ਮਜ਼ਾਕ ਉਡਾਉਣ ਵਾਸਤੇ ਨਾ ਉਹਨਾਂ ਵੱਲ ਨੂੰ ਮੂੰਹ ਕਰਕੇ ਤੇ ਉਹਨਾਂ ਵੱਲ ਨੂੰ ਲਘੂ ਸ਼ੰਕਾ ਕੀਤੀ। ਉਹਨਾਂ ਨੇ ਫਿਰ ਕ੍ਰੋਧ ਕਰਕੇ ਸਰਾਪ ਦਿੱਤਾ, ਜਾਓ ਜਾ ਕਰਕੇ ਜੁੜਤ ਦਰਖਤ ਬਣੋ। ਭਗਵਾਨ ਜੀ, ਉਦੋਂ ਤੋਂ ਅਸੀਂ ਜੁੜਤ ਦਰਖਤ ਬਣੇ ਹਾਂ, ਹੁਣ ਆਪ ਜੀ ਨੇ ਸਾਡਾ ਉਧਾਰ ਕੀਤਾ ਹੈ। ਇਸ ਪ੍ਰਕਾਰ ਯਸ਼ੋਦਾ ਮਾਤਾ ਤੋਂ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਪੇਟ ਤੋਂ ਰੱਸੀ ਪਵਾ ਕਰਕੇ ਆਪਣੇ ਆਪ ਨੂੰ ਬਨਵਾ ਲਿਆ ਤੇ ਸਰਗੁਣ ਸਰੂਪ ਦਾ ਨਾਮ ਦਾਮੋਦਰ ਹੋਇਆ। ਜੋ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰੇਮ ਰੂਪੀ ਰੱਸੀ ਦੇ ਨਾਲ ਭਗਤ ਜਨਾਂ ਤੋਂ ਆਪਣੇ ਆਪ ਨੂੰ ਬਨਵਾ ਲੈਂਦੇ ਨੇ, ਸੋ ਕਹੀਏ ਦਾਮੋਦਰ। ਰੱਬ ਵਸ ਭਗਤਾਂ ਦੇ ਆਇਆ, ਪਾਈਆਂ ਜਿਨ੍ਹਾਂ ਪ੍ਰੇਮ ਡੋਰੀਆਂ। ਐਸੇ ਪਰਮੇਸ਼ਰ ਜੀ ਜੋ ਬਚਨ ਕਰਦੇ ਨੇ, ਮੇਰੀ ਬਾਂਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਹ ਕਉ ਗਹਿ ਬੰਧ ਹੈ, ਤਉਫੁਨ ਮੋਹ ਪੈ ਜਵਾਬ ਨਾ ਹੋਏ। ਪਰਮੇਸ਼ਰ ਜੀ ਕਹਿੰਦੇ ਨੇ, ਇੱਕ ਸਮੇਂ ਮੇਰੇ ਭਗਤ ਜਨ ਮੈਨੂੰ ਵੀ ਆਪਣੇ ਪ੍ਰਤੱਗਿਆ ਰੂਪੀ ਬਚਨਾਂ ਦੇ ਨਾਲ ਬੰਨ ਦੇਣ ਨਾ, ਤੇ ਮੈਂ ਵੀ ਉਹਨਾਂ ਨੂੰ ਜਵਾਬ ਨਹੀਂ ਦੇ ਸਕਦਾ। ਪਿਆਰਿਆਂ ਦੀ ਪ੍ਰੇਮ ਰੂਪੀ ਪ੍ਰਤੱਗਿਆ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬੰਧਵਾ ਲੈਂਦਾ ਹਾਂ। ਐਸੇ ਪਰਮੇਸ਼ਰ ਜੀ ਜੋ ਭਗਤ ਜਨਾਂ ਦੀ ਪ੍ਰੇਮ ਰੂਪੀ ਰੱਸੀ ਦੇ ਨਾਲ ਆਪਣੇ ਆਪ ਨੂੰ ਬਨਵਾ ਲੈਣ ਵਾਲੇ ਦਾਮੋਦਰ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਫਿਰ ਉਹ ਸਦਾ ਸਦਾ ਦਇਆਲੂ ਨੇ, ਜੀਵਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਨੇ। ਐਸੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਆਰਾਧਨਾ ਕਰੋ।
1: ਗੋਬਿੰਦ ਕਰਤ ਸੁਹਾਵਾ,
0: ਭਾਈ ਗੋਬਿੰਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਤ ਬੰਦਗੀ ਕਰਦਿਆਂ ਹੋਇਆਂ ਸੁਹਾਵਾ, ਸ਼ੋਭਨੀ ਹੋਈਦਾ, ਸਫਲੇ ਹੋ ਜਾਈਦਾ ਹੈ ਜੀਓ।
1: ਕਹੋ ਨਾਨਕ ਸਭ ਕੀ ਹੋਏ ਰੇ ਨਾ,
0: ਤੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਫਿਰ ਵਿਕਾਰਾਂ ਨੂੰ ਛੱਡ ਕੇ ਮਾਣ ਨਹੀਂ ਕਰਨਾ ਕਿ ਮੈਂ ਵਿਕਾਰ ਛੱਡੇ ਨੇ, ਬਲਕਿ ਸਾਰੇ ਸਾਧੂ ਜਨਾ ਸੰਤ ਜਨਾ ਸਤ ਸੰਗਤ ਦੀ ਚਰਨਾਂ ਦੀ ਧੂੜ ਹੋ ਕਰਕੇ ਭਾਵ ਨਿਮਰਤਾ ਧਾਰਨ ਕਰਕੇ ਰੱਖਣੀ ਹੈ।
1: ਹਰ ਦਰਸ ਸਮਾਵਾ,
0: ਤੇ ਹਰ ਹਰ ਹਰ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ ਸਰੂਪ ਦੇ ਵਿੱਚ ਸਮਾਵੈ, ਸਮਾਇਆ ਹੀ ਰਵੇ, ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣ ਕਰਕੇ ਸਿਮਰਨ ਕਰਦਾ ਰਵੇ ਤੇ ਨਾਮ ਰੂਪੀ ਸਰੂਪ ਦੇ ਵਿੱਚ ਹੀ ਸਦਾ ਸਮਾਇਆ ਰਵੇ, ਅਭੇਦ ਹੋਇਆ ਰਵੇ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਗੁਰਪੂਰੇ ਬਲਹਾਰਾ,
0: ਭਾਈ ਆਪਣਿਆਂ ਪੂਰਿਆਂ ਸਤਿਗੁਰਾਂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਣਾ ਕਰੀਏ।
1: ਪ੍ਰਗਟ ਪ੍ਰਤਾਪ ਕੀਓ ਨਾਮ ਕੋ,
0: ਜਿਸ ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਧਰਤੀ ਦੇ ਉੱਪਰ ਸ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਸਾਧ ਸੰਗਤ ਜੀ, ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਨਾ ਇਵੇਂ ਸਭਨਾਂ ਨੂੰ ਨਾਮ ਜਪਣ ਦਾ ਹੁਕਮ ਨਹੀਂ ਸੀ, ਸਾਰਿਆਂ ਨੂੰ ਵੇਦ ਵਿਦਿਆ ਪੜ੍ਹਨੇ ਦਾ, ਸ਼ਾਸਤਰ ਸਿਮਰਤੀਆਂ ਪੜ੍ਹਨੇ ਦਾ ਹੁਕਮ ਨਹੀਂ ਸੀ। ਆ ਗਿਆ ਇਹ ਸੀ, ਜਿਹੜਾ ਬ੍ਰਾਹਮਣ ਹੈ ਇਹ ਵੇਦਾਂ ਨੂੰ, ਸ਼ਾਸਤਰਾਂ ਨੂੰ, ਪੁਰਾਣਾਂ ਨੂੰ ਪੜ੍ਹੇ ਤੇ ਪੜ੍ਹਾਵੇ। ਖੱਤਰੀ ਪੜ੍ਹ ਤੇ ਸਕਦਾ ਪਰ ਅੱਗੇ ਕਿਸੇ ਨੂੰ ਪੜ੍ਹਾ ਨਹੀਂ ਸਕਦਾ। ਜਿਹੜਾ ਸ਼ੂਦਰ ਹੈ ਉਹ ਨਾ ਪੜ੍ਹ ਸਕਦਾ ਨਾ ਸੁਣ ਸਕਦਾ ਹੈ, ਵੈਸ਼ ਸੁਣ ਤੇ ਸਕਦਾ ਪਰ ਪੜ੍ਹ ਨਹੀਂ ਸਕਦਾ। ਇਸ ਪ੍ਰਕਾਰ ਵੈਸ਼ ਵੀ ਅਨਪੜ੍ਹ ਤੇ ਸ਼ੂਦਰ ਵੀ ਅਨਪੜ੍ਹ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਆ ਕੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਸਾਂਝਾ ਉਪਦੇਸ਼ ਦੇ ਕਰਕੇ ਤੇ ਸਭਨਾਂ ਨੂੰ ਸਾਧ ਸੰਗਤ ਜੀ ਨਾਮ ਜਪਾਇਆ। ਪਹਿਲਾਂ ਸਭਨਾਂ ਨੂੰ ਨਾਮ ਜਪਣੇ ਦਾ ਅਧਿਕਾਰ ਹੀ ਨਹੀਂ ਸੀ, ਹੱਕ ਨਹੀਂ ਸੀ। ਇੱਥੋਂ ਤੱਕ ਮਨੂ ਸਿਮਰਤੀ ਵਿੱਚ ਲਿਖਿਆ ਹੈ, ਜੇ ਸ਼ੂਦਰ ਮੁਖ ਚੋਂ ਨਾਮ ਜਪੇ ਨਾ ਉਸ ਦੀ ਜ਼ੁਬਾਨ ਕੱਟ ਦਿੱਤੀ ਜਾਵੇ, ਜਾਂ ਫਿਰ ਜ਼ੁਬਾਨ ਵਿੱਚ ਮੇਖ ਕਿੱਲ ਠੋਕ ਦਿੱਤਾ ਜਾਵੇ, ਪੱਕੇ ਤੌਰ ਤੇ ਜ਼ੁਬਾਨ ਬੰਨ ਦਿੱਤੀ ਜਾਵੇ, ਕਿੱਲ ਦੇ ਨਾਲ ਮੁੜ ਕਦੇ ਬੋਲੇ ਹੀ ਨਾ। ਜੇ ਸ਼ੂਦਰ ਦੇ ਕੰਨਾਂ ਵਿੱਚ ਰਾਮ ਦੇ ਨਾਮ ਦੀ ਆਵਾਜ਼ ਪੈ ਜੇ ਨਾ ਤੇ ਗਰਮ ਸਿੱਕਾ ਢਾਲ ਕੇ ਉਸ ਦੇ ਕੰਨਾਂ ਵਿੱਚ ਪਾ ਦੇਣਾ ਚਾਹੀਦਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਜੇ ਕਿਸੇ ਦੇ ਮੂੰਹੋਂ ਰਾਮ ਨਿਕਲ ਗਿਆ ਤੇ ਸਿੱਕਾ ਘਾਲ ਕੇ, ਲੋਹਾ ਘਾਲ ਕੇ ਉਸਦੇ ਮੂੰਹ ਵਿੱਚ ਪਾ ਦਿੱਤਾ ਗਿਆ, ਹਜ਼ਾਰਾਂ ਲੋਕ ਬੇਕਸੂਰੇ ਇਹਦਾ ਮਾਰੇ ਗਏ। ਕਾਰਨ ਕਿ ਇਹਨੇ ਰੱਬ ਦਾ ਨਾਮ ਕਿਉਂ ਲੈ ਲਿਆ। ਹੁਣ ਸ਼ੂਦਰ ਵਿਚਾਰਾ ਆਪਣੇ ਸੁਭਾਵ ਤੁਰਿਆ ਜਾਂਦਾ ਹੈ ਤੇ ਬ੍ਰਾਹਮਣ ਜਾਣ ਬੁੱਝ ਕੇ ਵੀ ਉਹਦੇ ਲਾਗੇ ਕਹਿ ਦੇਵੇ ਰਾਮ ਰਾਮ, ਤੇ ਬ੍ਰਾਹਮਣ ਨਿਰਦੋਸ਼ ਮੰਨਿਆ ਜਾਂਦਾ ਸੀ ਤੇ ਸ਼ੂਦਰ ਗੁਨਾਹਗਾਰ ਮੰਨਿਆ ਜਾਂਦਾ ਸੀ ਕਿ ਬ੍ਰਾਹਮਣ ਨੇ ਬੋਲਿਆ ਤੇ ਇਹਨੇ ਸੁਣਿਆ ਕਿਉਂ, ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ। ਐਸੀ ਵੱਡੀ ਭਾਰੀ ਈਰਖਾ ਦੁਨੀਆਂ ਦੇ ਅੰਦਰ ਚੱਲਦੀ ਸੀ। ਇਸ ਪ੍ਰਕਾਰ ਮਨੁੱਖਤਾ ਦੇ ਅੰਦਰ ਕੋਈ ਬਰਾਬਰਤਾ ਭਾਵ ਦਾ ਭਾਵ ਨਹੀਂ ਸੀ, ਜਾਤ ਵਰਣਾ ਦੇ ਅੰਦਰ ਦੁਨੀਆਂ ਤੇ ਸੰਸਾਰ ਵੰਡਿਆ ਪਿਆ ਸੀ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਏ, ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦੇ ਕਰਕੇ ਸਾਰਿਆਂ ਨੂੰ ਅੰਮ੍ਰਿਤ ਨਾਮ ਜਪਾਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਪ੍ਰਗਟ ਪ੍ਰਤਾਪ ਕੀਓ ਨਾਮ ਕੋ, ਐਸੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ ਜਿਨ੍ਹਾਂ ਨੇ ਪ੍ਰਿਥਵੀ ਮੰਡਲ ਦੇ ਉੱਪਰ ਆ ਕਰਕੇ ਅੰਮ੍ਰਿਤ ਨਾਮ ਦਾ ਜੋ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਭਾਈ ਇਸ ਨੂੰ ਬ੍ਰਾਹਮਣ ਵੀ ਜਪੇ, ਖੱਤਰੀ ਵੀ ਜਪੇ, ਵੈਸ਼ ਵੀ ਜਪੇ, ਸ਼ੂਦਰ ਵੀ ਜਪੇ, ਬਾਲਕ ਵੀ ਜਪੇ, ਬਿਰਧ ਵੀ ਜਪੇ, ਜਵਾਨ ਵੀ ਜਪੇ, ਇਸਤਰੀ ਵੀ ਜਪੇ, ਪੁਰਖ ਵੀ ਜਪੇ, ਇਸ ਨੂੰ ਮਾਨਵ ਜਪੇ, ਦਾਨਵ ਜਪੇ, ਗੰਧਰਵ ਜਪੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰਾਕਸ਼ਾਂ ਨੂੰ ਵੀ ਨਾਮ ਜਪਾਇਆ। ਦੇਵਲੂਤ ਦੇ ਦੇਸ਼ ਵਿੱਚ ਗਏ ਨੇ ਨਾ, ਸਭ ਰਾਕਸ਼ ਕੋ ਨਾਮ ਜਪਾਇਓ, ਕੇਤਕ ਦਿਨ ਤਹਿ ਰਹੇ ਗੁਸਾਈ, ਗੁਰਸਿੱਖੀ ਕੀ ਰੀਤ ਚਲਾਈ, ਆਮਿਖ ਖਾਨ ਤਿਨਹਿ ਤਜਵਾਇਓ, ਸਭ ਰਾਕਸ਼ ਕੋ ਨਾਮ ਜਪਾਇਓ। ਤਮੋਗੁਣੀ ਬਿਰਤੀ ਦਾ ਤਿਆਗ ਕਰਵਾ ਕਰਕੇ ਤੇ ਰਾਕਸ਼ਾਂ ਨੂੰ ਵੀ ਨਾਮ ਜਪਾਇਆ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਨਾਮ ਦਾ ਪ੍ਰਤਾਪ ਪ੍ਰਗਟ ਕੀਤਾ। ਦੇਵਲੂਤ ਨੂੰ ਆਖਿਆ, ਦੇਖ ਇਸ ਦੈਂਤ ਕੁੱਲ ਦੇ ਵਿੱਚ ਭਗਤ ਪ੍ਰਹਿਲਾਦ ਜੀ ਹੋਏ ਨੇ ਜਿਨ੍ਹਾਂ ਨੇ ਨਾਮ ਜਪਿਆ ਤੇ ਕੇਵਲ ਮੁਕਤੀ ਨੂੰ ਪਾਇਆ ਹੈ। ਇਸੇ ਪ੍ਰਕਾਰ ਦੇਵ ਕੁੱਲ ਦੇ ਵਿੱਚ ਭਗਤ ਭਪੀਖਣ ਜੀ, ਵਾਹਿਗੁਰੂ, ਦੈਂਤ ਕੁੱਲ ਦੇ ਅੰਦਰ ਭਗਤ ਭਪੀਖਣ ਜੀ ਹੋਏ ਨੇ, ਦੈਂਤ ਰਾਵਣ ਦੇ ਭਰਾ। ਇੱਕ ਤੇ ਹਰਨਾਕਸ਼ ਦੈਂਤ ਦਾ ਪੁੱਤਰ ਭਗਤ ਵੱਡਾ ਹੋਇਆ, ਇਸੇ ਪ੍ਰਕਾਰ ਭਪੀਖਣ ਭਗਤ ਵੱਡਾ ਹੋਇਆ ਦੈਂਤ ਦਾ ਭਰਾ ਹੋ ਕਰਕੇ। ਉਹਨਾਂ ਨੇ ਨਾਮ ਜਪਿਆ, ਕੇਵਲ ਮੋਖ ਨੂੰ ਪਾਇਆ, ਮੁਕਤੀ ਨੂੰ ਪਾਇਆ। ਦੇਵਲੂਤ ਤੂੰ ਵੀ ਨਾਮ ਜਪ ਮੁਕਤੀ ਨੂੰ ਪਾਵੇਂਗਾ। ਸਾਧ ਸੰਗਤ ਜੀ, ਦੇਵਲੂਤ ਦੇ ਰਾਜ ਵਿੱਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਹੁਕਮ ਦੇ ਕਰਕੇ ਧਰਮਸ਼ਾਲਾ ਬਣਵਾ ਦਿੱਤੀਆਂ। ਸਵੇਰੇ ਸ਼ਾਮ ਕੀਰਤਨ ਹੋਣ ਲੱਗੇ, ਕੀਰਤਨ ਦੀਆਂ ਗੁਜਾਰਾਂ ਪੈਂਦੀਆਂ ਨੇ, ਕਥਾ ਵਿਚਾਰਾਂ ਹੋਣ ਲੱਗੀਆਂ, ਲੋੜਵੰਦਾਂ ਵਾਸਤੇ ਲੰਗਰ ਲਵਾ ਦਿੱਤੇ, ਇਸੇ ਪ੍ਰਕਾਰ ਵਸਤਰਾਂ ਦਾ ਦਾਨ ਦਵਾ ਦਿੱਤਾ, ਵੱਡੀਆਂ ਭਾਰੀਆਂ ਰਹਿਮਤਾਂ ਕਰ ਦਿੱਤੀਆਂ। ਜਿੱਥੇ ਮਨੁੱਖਾਂ ਦੇ ਅੰਦਰ ਨਾਮ ਦੀ ਮਹਿਮਾ ਪ੍ਰਗਟ ਕੀਤੀ, ਦੇਵਲੂਤ ਦੇ ਰਾਜ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੈਂਤਾਂ ਦੇ ਵਿੱਚ ਵੀ ਨਾਮ ਦਾ ਪ੍ਰਤਾਪ ਪ੍ਰਗਟ ਕਰ ਦਿੱਤਾ। ਬਲਿਹਾਰ ਕੁਰਬਾਨ ਜਾਈਏ ਪੂਰਿਆ ਸਤਿਗੁਰਾਂ ਤੋਂ, ਜਿਨ੍ਹਾਂ ਨੇ ਜਗਤ ਦੇ ਅੰਦਰ ਸਰਬਤ ਮਨੁੱਖਤਾ ਦੇ ਅੰਦਰ, ਇਸਤਰੀਆਂ ਪੁਰਖਾਂ ਦੇ ਅੰਦਰ, ਚਾਰੇ ਵਰਣਾ ਚਾਰੇ ਆਸ਼ਰਮਾਂ ਦੇ ਅੰਦਰ ਨਾਮ ਦੇ ਪ੍ਰਤਾਪ ਨੂੰ ਪ੍ਰਗਟ ਕੀਤਾ ਹੈ। ਐਸੇ ਜਿਹੜੇ ਪਰਮੇਸ਼ਰ ਜੀ ਨੇ ਆਪ ਰਖਵਾਲੇ ਹੋ ਕਰਕੇ ਸਰਬਤ ਜੀਆਂ ਦੇ ਤਾਂ ਹੀ ਰੱਖਣਾ ਕਰਦੇ ਹਨ ਜੀਓ, ਵਿਸ਼ਰਾਮ ਦੇ ਕਰਕੇ ਗੁਰ ਪਰਮੇਸ਼ਰ ਜੀ ਫਰਮਾਉਂਦੇ ਹਨ,
1: ਸੇਵਕ ਦਾਸ ਆਪਣੇ।
0: ਭਾਈ ਇਹ ਪੂਰਿਆ ਸਤਿਗੁਰਾਂ ਦੀ ਵਡਿਆਈ ਹੈ ਜਿਨ੍ਹਾਂ ਨੇ ਆਪਣੇ

0: ਜੀ ਨੇ ਆਪਣੇ ਦਾਸਾਂ ਨੂੰ ਤੇ ਸੇਵਕਾਂ ਨੂੰ ਨਿਰਭਉ ਕਰ ਦਿੱਤਾ। ਕਿਵੇਂ ਨਿਰਭਉ ਕੀਤਾ? ਸਗਲੇ ਦੁੱਖ ਬਿਦਾਰੇ ਸਾਰੇ ਰੋਗਾਂ ਦਾ ਨਾਸ਼ ਕਰਕੇ। ਤੇ ਦੂਸਰਾ ਅਰਥ ਬਣੇਗਾ ਨਿਰਭਉ ਕੀ ਇਹ ਸੇਵਕ ਜਿਹੜਾ ਦਾਸ ਅਨਵੈ ਕਰਕੇ ਅੱਗੇ ਲੱਗੇਗਾ, ਵਿਸ਼ਰਾਮ ਤੋਂ ਆਪਣੇ ਪਹਿਲਾਂ ਲੱਗੇਗਾ। ਪਰਮੇਸ਼ਰ ਜੀ ਨੇ ਪੂਰਿਆਂ ਸਤਿਗੁਰਾਂ ਨੇ ਆਪਣਿਆਂ ਸੇਵਕਾਂ ਨੂੰ ਨਿਰਭਉ ਕਰ ਦਿੱਤਾ ਹੈ। ਜਿਨ੍ਹਾਂ ਨੇ ਦਾਸਾ ਭਾਵ ਨੂੰ ਧਾਰਨ ਕੀਤਾ ਉਹਨਾਂ ਸਾਰਿਆਂ ਦਾਸਾਂ ਦੇ ਸਾਰੇ ਜਿਹੜੇ ਦੁੱਖ ਸਨ ਉਹ ਨਾਸ਼ ਕਰ ਦਿੱਤੇ ਹਨ ਜੀਓ।
1: ਕਮਲ ਰਿਧ ਧਾਰਾ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਸਤਿਗੁਰੂ ਜੀ ਦੇ ਸੇਵਕਾਂ ਨੂੰ ਕੋਈ ਹੋਰ ਯਤਨ ਨਹੀਂ ਕਰਨੇ ਪੈਂਦੇ? ਇਹ ਜਲ ਧਾਰੇ, ਇਹ ਤੀਰਥ, ਇਹ ਬ੍ਰਤ, ਇਹ ਨੇਮ, ਇਹ ਸੰਜਮ ਜਾਂ ਇਸੇ ਪ੍ਰਕਾਰ ਮਹਾਰਾਜ ਕੋਈ ਹੋਰ ਯਤਨ ਨਹੀਂ ਕਰਨਾ ਪੈਂਦਾ ਤਰਨ ਵਾਸਤੇ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਹਨ ਜੀਓ।
1: ਧਨ ਉਪਾਉ ਤਿਆਗ ਜਨ ਸਗਲੇ,
0: ਵਾਹਿਗੁਰੂ ਜੀ ਦੇ ਪਿਆਰਿਆਂ ਨੇ ਹੋਰ ਸਾਰਿਆਂ ਯਤਨਾਂ ਨੂੰ ਤਿਆਗ ਦਿੱਤਾ, ਕਿਸੇ ਹੋਰ ਯਤਨ ਨੂੰ ਕਰਨੇ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ ਹੈ।
1: ਚਰਨ ਕਮਲ ਰਿਧ ਧਾਰਾ,
0: ਕਿਉਂਕਿ ਉਹਨਾਂ ਪੂਰਿਆਂ ਸਤਿਗੁਰਾਂ ਦੀਆਂ ਚਰਨਾਂ ਨੂੰ ਆਪਣਿਆਂ ਹਿਰਦਿਆਂ ਦੇ ਅੰਦਰ ਧਾਰਨ ਕਰ ਲਿਆ। ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ, ਹਿਰਦੇ 'ਚ ਧਾਰਨ ਕਰਕੇ ਰੱਖਦੇ ਨੇ। ਜਿਹਨੇ ਨਾਮ ਰੂਪੀ ਬਾਣੀ ਰੂਪੀ ਚਰਨ ਹਿਰਦੇ 'ਚ ਧਾਰਨ ਕਰ ਲਏ, ਹੋਰ ਕੋਈ ਯਤਨ ਨਹੀਂ ਕਰਨਾ ਪੈਂਦਾ ਹੈ ਤਿੰਨਾਂ ਦੇ ਤਾਈ।
1: ਪ੍ਰਾਨ ਅਧਾਰ ਮੀਤ ਸਾਜਨ ਪ੍ਰਭ,
0: ਮਹਾਰਾਜ ਉਹਨਾਂ ਦਾ ਵਾਹਿਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮਿਲੇ ਹੋਏ ਨਾਮ ਦੇ ਨਾਲ ਪਿਆਰ ਕਿੰਨਾ ਕੁ ਹੁੰਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪ੍ਰਾਨ ਆਧਾਰ, ਭਾਈ ਉਹਨਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਹੀ ਅੰਮ੍ਰਿਤ ਨਾਮ ਨੂੰ ਜਾਣਿਆ ਹੈ। ਮੀਤ ਸਾਜਨ ਪ੍ਰਭ, ਪ੍ਰਭੂ ਪਰਮੇਸ਼ਰ ਜੀ ਨੂੰ ਇਸ ਲੋਕ ਦਾ ਮਿੱਤਰ ਜਾਣਿਆ ਤੇ ਪਰਲੋਕ ਦਾ ਸੱਜਣ ਜਾਣਿਆ ਹੈ, ਸਖਾ ਜਾਣਿਆ ਹੈ ਜੀਓ। ਇੱਕੋ ਇੱਕ ਵਾਹਿਦ ਹਸਤੀ, ਇੱਕ ਓਅੰਕਾਰ, ਪਰਮੇਸ਼ਰ ਜੀ ਦਾ ਨਾਮ ਏਕਤਾ ਦੇ ਘਰ ਵਿੱਚ ਆ ਕੇ ਅਰਥਾਤ ਮਨ ਦੀ ਦ੍ਵੈਤ ਨੂੰ ਨਾਸ਼ ਕਰਕੇ ਮਨ ਦੀ ਇਕਾਗਰਤਾ ਦੇ ਨਾਲ ਜਪਦੇ ਹਨ। ਤੇ ਸਤਿਗੁਰੂ ਗੁਰਦੇਵ ਪਿਤਾ ਜੀ ਬਚਨ ਕਰਦੇ ਨੇ, ਸਦਾ ਇਵੇਂ ਨਿਸ਼ਚਾ ਰੱਖਦੇ ਨੇ ਕਿ ਮੇਰਾ ਦਾਸ ਦਾ ਜਿਹੜਾ ਠਾਕੁਰ ਪਰਮੇਸ਼ਰ ਹੈ ਨਾ, ਇਹ ਸਾਰਿਆਂ ਤੋਂ ਉੱਚਾ ਹੈ। ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ, ਸਭਨਾ ਤੋਂ ਵੱਡੇ ਨੇ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਇਸੇ ਪ੍ਰਕਾਰ ਮੈਂ ਪੇਖਿਓਰੀ ਉੱਚਾ ਮੋਹਨ, ਸਭ ਤੇ ਉੱਚਾ 33 ਕਰੋੜ ਦੇਵਤੇ ਦਾਨਵ ਮਾਨਵ ਗੰਧਰਵ ਜਿਸ ਦੇ ਸਦਰਸ਼ ਨਹੀਂ ਹੋ ਸਕਦੇ, ਤ੍ਰਿਦੇਵ ਸ਼ਿਵਜੀ ਬ੍ਰਹਮਾ ਵਿਸ਼ਨੂੰ ਵੀ ਜਿਸ ਦੇ ਅਧੀਨ ਨੇ, ਤੇ ਜੋ ਪਰਮੇਸ਼ਰ ਜੀ ਸਾਰਿਆਂ ਤੋਂ ਉੱਚੇ ਨੇ। ਇਸ ਪ੍ਰਕਾਰ ਪਰਮੇਸ਼ਰ ਜੀ ਨੂੰ ਸਭ ਤੋਂ ਉੱਚਾ ਵੱਡਾ ਜਾਣ ਕਰਕੇ ਸ਼ਰਨ ਵਿੱਚ ਪਏ ਰਹਿੰਦੇ ਹਨ।
1: ਬਾਰ ਬਾਰ ਨਮਸਕਾਰ,
0: ਤੇ ਪਰਮੇਸ਼ਰ ਜੀਆਂ ਦੇ ਸਨਮੁਖ ਬਾਰ ਬਾਰ ਨਮਸਕਾਰ ਕਰਦੇ ਨੇ, ਡੰਡੌਤ ਵੰਦਨਾ ਕਰਦੇ ਨੇ, ਅੰਜਲੀ ਕਰਦੇ ਨੇ, ਮਸਤਕ ਟੇਕਦੇ ਨੇ, ਬਾਰ ਬਾਰ ਪਰਮੇਸ਼ਰ ਜੀ ਦੇ ਤਾਂ ਹੀ ਨਮਸਕਾਰਾਂ ਹੀ ਕਰਦੇ ਹਨ ਜੀਓ। ਕਿਉਂਕਿ ਮਸਤਕ ਟੇਕਣ ਦੇ ਨਾਲ ਜਿਹੜੇ ਮਸਤਕ ਦੇ ਮੱਥੇ ਦੇ ਜੀਵ ਦੇ ਪਾਪ ਕਰਮਾਂ ਕਰਕੇ, ਪੂਰਬਲੇ ਸੰਚਿਤ ਕਰਮਾਂ ਕਰਕੇ ਮਾੜੇ ਲੇਖ ਲਿਖੇ ਨੇ ਨਾ, ਉਹ ਬਦਲ ਕੇ ਸਿੱਧੇ ਹੋ ਜਾਂਦੇ ਨੇ। ਇਸ ਕਰਕੇ ਬਾਰ ਬਾਰ ਬਾਰ ਬਾਰ ਨਮਸਕਾਰਾਂ ਹੀ ਕਰਦੇ ਹਨ ਜੀਓ।
1: ਮਹੱਲਾ ਪੰਜਵਾ,
0: ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ ਦੇ ਪਿਆਰੇ, ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਕਿਉਂ ਨਹੀਂ ਪੂਜਦੇ? ਦੁਨੀਆਂ ਦੇ ਅੰਦਰ ਬਹੁਤ ਸਾਰੇ ਲੋਕ ਦੇਵੀਆਂ ਦੀ ਪੂਜਾ ਕਰਦੇ ਨੇ, ਕੋਈ ਜਵਾਲਾਮੁਖੀ ਦੀ, ਕੋਈ ਬੰਗਲਾਮੁਖੀ ਦੀ ਸਾਧਨਾ ਕਰਦਾ ਹੈ, ਇਸੇ ਪ੍ਰਕਾਰ ਕੋਈ ਦੁਰਗਾ ਦੀ ਸਾਧਨਾ ਕਰਦਾ, ਕੋਈ ਕਾਲਕਾ ਦੀ, ਕੋਈ ਚੰਡੀ ਦੀ, ਇਸੇ ਪ੍ਰਕਾਰ ਜਿਹੜੀਆਂ ਨੌ ਦੁਰਗਾ ਕਹੀਆਂ ਜਾਂਦੀਆਂ ਨੇ ਉਹ ਪੂਜੀਆਂ ਜਾਂਦੀਆਂ ਨੇ, ਸਨਾਤਨ ਮਤ ਦੇ ਅੰਦਰ 6 ਈਸ਼ਵਰ 6 ਪਰਮੇਸ਼ਰ ਕਹੇ ਜਾਂਦੇ ਨੇ ਉਹ ਪੂਜੇ ਜਾਂਦੇ ਨੇ, ਵਿਸ਼ਨੂੰ ਜੀ ਸ਼ਿਵ ਜੀ ਵਿਸ਼ੇਸ਼ ਕਰਕੇ ਪੂਜੇ ਜਾਂਦੇ ਨੇ, ਗਣੇਸ਼ ਦਾ ਪੂਜਨ ਹਰ ਕਰਮ ਤੋਂ ਪਹਿਲਾਂ ਹੁੰਦਾ ਹੈ, ਫਿਰ ਜਿਹੜੇ ਗੁਰਮੁਖ ਪਿਆਰੇ ਨੇ ਇਹ ਕਿਉਂ ਨਹੀਂ ਕਿਸੇ ਹੋਰ ਨੂੰ ਪੂਜਦੇ? ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਬਿਨ ਹਰ ਹੈ ਕੋ ਕਹਾ ਬਤਾਵਹੁ।
0: ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾਂ ਹਰੀ ਪਰਮੇਸ਼ਰ ਵਰਗਾ ਹੋਰ ਕੋਈ ਹੈ? ਜੇ ਹੈ ਤੇ ਫਿਰ ਕਹਾ ਦੱਸੋ ਕਿੱਥੇ ਹੈ, ਬਤਾਵਹੁ ਦੱਸੋ ਤਾਂ ਸਹੀ ਕਿ ਵਾਹਿਗੁਰੂ ਜੀ ਵਰਗਾ ਹੋਰ ਕੋਈ ਹੈ ਕਿੱਥੇ? ਚਾਹੇ ਦੇਵੀਆਂ ਨੇ ਚਾਹੇ ਦੇਵਤੇ ਨੇ, ਇਹ ਸਾਰੇ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ।

0: ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਨੇ ਉਪਜਾਇਆ ਹੈ, ਬਣਾਇਆ ਹੈ। ਇਹਨਾਂ ਨੂੰ ਵਾਹਿਗੁਰੂ ਜੀ ਨੇ ਸੰਸਾਰ ਦੀ ਕਲਿਆਣ ਵਾਸਤੇ ਅਵਤਾਰਾਂ ਨੂੰ ਡਿਊਟੀਆਂ ਲਾ ਕਰਕੇ ਧਰਤੀ ਤੇ ਭੇਜਿਆ ਹੈ। ਇਹ ਸਾਰੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਧਰਤੀ ਦੇ ਉੱਪਰ ਆਉਣ ਵਾਲੇ ਨੇ ਤੇ ਵਾਹਿਗੁਰੂ ਜੀ ਸਭਨਾਂ ਦੇ ਮਾਲਕ, ਸਭਨਾਂ ਨੂੰ ਭੇਜਣ ਵਾਲੇ ਨੇ। ਐਸਾ ਪਰਮੇਸ਼ਰ ਜੋ 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 84 ਸਿੱਧ, 64 ਯੋਗਣੀਆਂ, 7 ਰਿਸ਼ੀ, 9 ਮੁਨੀ, 1.25 ਲੱਖ ਪੈਗੰਬਰ ਦੇ ਅਵਤਾਰਾਂ ਨੂੰ ਪੈਦਾ ਕਰਨ ਵਾਲੇ ਨੇ, ਐਸੇ ਪਰਮੇਸ਼ਰ ਜੀ ਵਰਗਾ ਹੈ ਕੋਈ ਹੋਰ? ਜਿਸ ਪਰਮੇਸ਼ਰ ਜੀ ਨੇ ਆਪਣੇ ਹੁਕਮ ਦੇ ਨਾਲ, ਇੱਕ ਵਚਨ ਦੇ ਨਾਲ ਓਅੰਕਾਰ ਉਚਾਰਿਆ ਤੇ ਕਰੋੜਾਂ ਬ੍ਰਹਿਮੰਡ ਪੈਦਾ ਕਰ ਦਿੱਤੇ, ਐਸੇ ਪਰਮੇਸ਼ਰ ਜੀ ਵਰਗਾ ਹੈ ਕੋਈ ਹੋਰ? ਜੇ ਕੋਈ ਹੈ ਤੇ ਦੱਸੋ ਕਿੱਥੇ ਹੈ? ਅਰਥਾਤ ਜੈਸਾ ਤੂੰ ਤੈਸਾ ਤੂਹੀ, ਕਿਆ ਉਪਮਾ ਦੀ ਜੈ। ਪਰਮੇਸ਼ਰ ਜੀ ਵਰਗਾ ਹੋਰ ਕੋਈ ਦੂਸਰਾ ਕਿਸੇ ਵੀ ਅਵਰ ਅਸਥਾਨ ਤੇ ਨਹੀਂ ਹੈ ਜੀਓ।
1: ਸੁਖ ਸਮੂਹ ਕਰੁਣਾ ਮੈਂ ਕਰਤਾ,
0: ਪਰਮੇਸ਼ਰ ਜੀ ਸਮੂਹ ਸੁਖਾਂ ਦੇ ਦਾਤੇ ਨੇ, ਫਿਰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੇ, ਕਰੁਣਾ ਮੈਂ ਕਿਰਪਾ ਦਾ ਹੀ ਸਰੂਪ ਹਨ ਜੀਓ।
1: ਇਸ ਪ੍ਰਭ ਸਦਾ ਧਿਆਵਹੁ,
0: ਐਸੇ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਗਿਆਸੂ ਜਨੋ, ਤੁਸੀਂ ਵੀ ਧਿਆਉਣਾ ਕਰੋ। ਸਤਿਗੁਰੂ ਜੀ ਦੀ ਗੁਰਬਾਣੀ ਦੇ ਸਿਧਾਂਤ ਨੇ, ਪੂਜਾ ਹੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕੇਵਲ ਤਾਂ ਕੇਵਲ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਸ ਪ੍ਰਕਾਰ ਦਾ ਨਿਯਮ ਨਿਭਾਉਣਾ ਹੈ ਤੇ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਣਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਇੱਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਸਦਾ ਸਦਾ ਧਿਆਉਣਾ ਕਰੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਤੇ ਵਾਹਿਗੁਰੂ ਜੀ ਦਾ ਬਲ ਕਿੰਨਾ ਕੁ ਹੈ, ਸ਼ਕਤੀ ਕਿੰਨੀ ਕੁ ਹੈ, ਸਮਰੱਥਾ ਕਿੰਨੀ ਕੁ ਹੈ, ਹਜ਼ੂਰ ਫਰਮਾਉਂਦੇ ਭਾਈ ਇੰਨੀ ਜ਼ਿਆਦਾ ਕਿ ਜੋ ਕਥਨ ਨਹੀਂ ਹੋ ਸਕਦੀ। ਮਹਾਰਾਜ ਫਿਰ ਕੁਝ ਕੀ ਕਥਨ ਕਰੋ, ਜਿਸ ਨੂੰ ਸਰਵਣ ਕਰਕੇ ਸਾਡੇ ਹਿਰਦੇ ਵਿੱਚ ਪਰਮੇਸ਼ਰ ਜੀ ਤੇ ਭਾਵਨਾ ਬਣ ਜਾਵੇ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਮੇਸ਼ਰ ਜੀ ਐਸੇ ਸਮਰੱਥ ਨੇ, ਜਾ ਕੇ ਸੂਤ ਪਰੋਏ ਜਨਤਾ, ਜਿਸ ਵਾਹਿਗੁਰੂ ਜੀਆਂ ਦੇ ਹੁਕਮ ਰੂਪੀ ਸੂਤ ਦੇ ਅੰਦਰ, ਧਾਗੇ ਦੇ ਅੰਦਰ, ਡੋਰ ਦੇ ਅੰਦਰ ਸਾਰੇ ਜੀਵ ਜੰਤ ਪਰੋਏ ਹੋਏ ਨੇ। ਜਿਵੇਂ ਮਾਲਾ ਦੇ ਮੋਤੀ ਧਾਗੇ ਵਿੱਚ ਪਰੋਏ ਹੁੰਦੇ ਨੇ ਨਾ, ਇਵੇਂ ਸਾਰੇ ਜੀਵ ਵਾਹਿਗੁਰੂ ਜੀ ਦੇ ਹੁਕਮ ਰੂਪੀ ਸੂਤ ਦੇ ਅੰਦਰ ਪਰੋਏ ਹੋਏ ਨੇ। ਇਸੇ ਪ੍ਰਕਾਰ ਜਿਸ ਪਰਮੇਸ਼ਰ ਜੀ ਦੇ ਸਰੀਰਾਂ ਨੂੰ ਪੈਦਾ ਕਰਕੇ ਪਾਏ ਹੋਏ ਚ ਸਾਹ ਨੇ, ਉਹਨਾਂ ਸਾਹਾਂ ਰੂਪੀ ਧਾਗੇ ਦੇ ਨਾਲ ਸਾਰੇ ਜੀਵ ਪਰੋਏ ਹੋਏ ਨੇ। ਜਿੰਨੇ ਵੀ ਜੀਵ ਜੰਤੂ ਨੇ ਜਦੋਂ ਤੱਕ ਸਵਾਸ ਨੇ ਉਦੋਂ ਤੱਕ ਜਿਉਂਦੇ ਨੇ, ਕਿਰਿਆ ਕਰਦੇ ਨੇ, ਚੱਲਦੇ ਨੇ, ਤੁਰਦੇ ਨੇ, ਫਿਰਦੇ ਨੇ, ਹੱਸਦੇ ਨੇ, ਖੇਡਦੇ ਨੇ, ਕਮਾਉਂਦੇ ਨੇ, ਖਾਂਦੇ ਨੇ, ਛਕਦੇ ਨੇ, ਛਕਾਉਂਦੇ ਨੇ, ਪੁੰਚਦੇ ਨੇ, ਕਿਰਿਆਵਾਂ ਕਰਦੇ ਨੇ, ਨੱਚਦੇ ਨੇ, ਟੱਪਦੇ ਨੇ, ਗਾਉਂਦੇ ਨੇ, ਬੋਲਦੇ ਨੇ, ਤੇ ਜਦੋਂ ਪਰਮੇਸ਼ਰ ਜੀ ਸਵਾਸ ਖਿੱਚ ਲੈਂਦੇ ਨੇ ਫਿਰ ਸਾਰੀ ਮਿੱਟੀ ਹੋ ਜਾਂਦੇ, ਫਿਰ ਨਹੀਂ ਕੋਈ ਬੋਲਦਾ, ਫਿਰ ਨਹੀਂ ਕੋਈ ਤੁਰਦਾ। ਵੱਡੇ ਵੱਡੇ ਕਿਲਿਆਂ ਨੂੰ ਜਿੱਤਣ ਵਾਲੇ ਰਾਜੇ, ਸੂਰਮੇ, ਬਹਾਦਰ ਤੇ ਪਾਤਸ਼ਾਹ ਮਿੱਟੀ ਹੋਏ ਪਏ, ਆਪਣੀ ਉਂਗਲ ਦਾ ਪੋਟਾ ਤੱਕ ਨਹੀਂ ਹਿਲਾ ਸਕਦੇ ਜਦੋਂ ਪਰਮੇਸ਼ਰ ਜੀ ਸਾਹ ਖਿੱਚ ਲੈਂਦੇ ਨੇ। ਪਹਾੜਾਂ ਨੂੰ ਤੋੜ ਦੇਣ ਵਾਲੇ, ਕਿਰਿਆ ਨੂੰ ਸਰ ਕਰ ਦੇਣ ਵਾਲੇ ਸਾਧ ਸੰਗਤ ਜੀ ਆਪਣੀ ਆਖਰੀ ਪਲਕ ਤੱਕ ਨਹੀਂ ਖੋਲ ਸਕਦੇ ਜਦੋਂ ਪਰਮੇਸ਼ਰ ਜੀ ਸਾਹ ਖਿੱਚ ਲੈਂਦੇ ਨੇ। ਮਿੱਟੀ ਹੋਏ ਫਿਰ ਧਰਤੀ ਤੇ ਪਏ ਹੁੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਾ ਕੇ ਸੂਤ, ਜਿਸ ਪਰਮੇਸ਼ਰ ਜੀ ਨੇ ਸੂਤ ਸਵਾਸਾ ਰੂਪੀ ਧਾਗਾ ਡੋਰੀ ਪਾ ਕੇ ਪਰੋਏ ਜਨਤਾ, ਸਾਰਿਆਂ ਜੀਵ ਜੰਤੂਆਂ ਨੂੰ ਆਪਣੇ ਹੁਕਮ ਦੇ ਵਿੱਚ ਹੁਕਮ ਰੂਪੀ ਮਾਲਾ ਚ ਪਰੋ ਕੇ ਰੱਖਿਆ ਹੈ। ਭਾਈ ਇਸ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਜਸ ਸਦਾ ਗਾਉਂਦੇ ਰਹੋ। ਹੋਰ ਕਿਸੇ ਦੇਵੀ ਦੇਵਤੇ ਦੰਬੀ ਪਖੰਡੀ ਦੇ ਗੁਣ ਨਹੀਂ ਗਾਉਣੇ। ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ, ਪ੍ਰਕਾਸ਼ ਸਰੂਪ ਪਰਮੇਸ਼ਰ ਜੀ ਦੇ ਜਸ ਨੂੰ ਗਾਉਂਦੇ ਰਹੋ।
1: ਸਿਮਰ ਠਾਕੁਰ ਜਿਨ ਸਭ ਕਿਛ ਦੀਨਾ,
0: ਭਾਈ ਜਿਸ ਪਰਮੇਸ਼ਰ ਜੀ ਨੇ ਤੈਨੂੰ ਸਭ ਕਿਛ ਦਿੱਤਾ ਹੈ, ਜਿਸ ਪਰਮੇਸ਼ਰ ਜੀ ਨੇ ਮਨੁੱਖਾ ਸਰੀਰ ਦਿੱਤਾ, ਦੁਨੀਆਂ ਕੁਦਰਤ ਨੂੰ ਕਾਇਨਾਤ ਨੂੰ ਦੇਖਣ ਵਾਸਤੇ, ਗੁਰੂ ਕੇ ਦਰਸ਼ਨ ਕਰਨ ਵਾਸਤੇ, ਸਤ ਸੰਗਤ ਦੇ ਦਰਸ਼ਨਾਂ ਵਾਸਤੇ ਅੱਖਾਂ ਦਿੱਤੀਆਂ, ਸ਼ੁਭ ਬਚਨ ਤੇ ਨਾਮ ਬਾਣੀ ਕੀਰਤਨ ਕਥਾ ਬਾਣੀ ਨੂੰ ਸੁਣਨ ਵਾਸਤੇ ਕੰਨ ਦਿੱਤੇ, ਇਸੇ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪਣ ਵਾਸਤੇ ਰਸਨਾ ਦਿੱਤੀ, 36 ਪ੍ਰਕਾਰ ਦੇ ਭੋਜਨ ਬਣਾ ਕਰਕੇ ਰਸ ਜਾਣਨ ਦਾ ਗਿਆਨ ਰਸਨਾ ਵਿੱਚ ਪਾ ਦਿੱਤਾ, ਬੋਲਣ ਵਾਸਤੇ ਤੈਨੂੰ ਸੋਹਣਾ ਮੁਖ ਦਿੱਤਾ, ਸਤ ਸੰਗਤ ਵਿੱਚ ਤੁਰ ਕੇ ਆਉਣ ਵਾਸਤੇ ਤੈਨੂੰ ਚਰਨ ਪੈਰ ਦਿੱਤੇ, ਹੱਥੀ ਟਹਿਲ ਸੇਵਾ ਕਰਨ ਵਾਸਤੇ ਤੈਨੂੰ ਹੱਥ ਦਿੱਤੇ, ਚੰਗੇ ਬੁਰੇ ਦੀ ਵਿਚਾਰ ਵਾਸਤੇ ਗੁਰੂ ਰੂਪ ਹੋ ਕੇ ਉਪਦੇਸ਼ ਦਿੱਤਾ ਤੇ ਸ੍ਰੇਸ਼ਟ ਮਤ ਦੀ ਦਾਤ ਦੇਣਾ ਕੀਤੀ ਏ। ਜਿਸ ਪਰਮੇਸ਼ਰ ਜੀ ਨੇ ਤੈਨੂੰ ਐਸੀ ਮਨੁੱਖਾ ਦੇਹੀ ਦਿੱਤੀ ਜਿਸ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ, ਜਿਸ ਪਰਮੇਸ਼ਰ ਜੀ ਨੇ ਤੈਨੂੰ ਮਾਤਾ ਪਿਤਾ ਦਿੱਤੇ, ਜਿਸ ਪਰਮੇਸ਼ਰ ਜੀ ਨੇ ਤੈਨੂੰ ਭੈਣ ਭਰਾ ਸੰਬੰਧੀ ਦਿੱਤੇ, ਜਿਸ ਪਰਮੇਸ਼ਰ ਜੀ ਨੇ ਜੀਵਨ ਸਾਥੀ ਤੇ ਸੰਤਾਨ ਦੇਣਾ ਕੀਤੀ, ਜਿਸ ਪਰਮੇਸ਼ਰ ਜੀ ਨੇ ਸਾਰੇ ਪਦਾਰਥ ਦਿੱਤੇ, ਜਿਸ ਪਰਮੇਸ਼ਰ ਜੀ ਨੇ ਵਸਣ ਵਾਸਤੇ ਘਰ ਧਰਤੀ ਤੇ ਰਹਿਣ ਵਾਸਤੇ ਘਰ ਦਿੱਤਾ, ਜਿਸ ਪਰਮੇਸ਼ਰ ਜੀ ਨੇ ਪੀਣ ਵਾਸਤੇ ਜਲ ਦਿੱਤਾ, ਜਿਸ ਪ੍ਰਸਾਦ ਪੀ ਵਹਿ ਸੀਤਲ ਜਲਾ, ਜਿਸ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਠੰਡੇ ਜਲ ਨੂੰ ਛਕਦਾ ਹੈ, ਜਿਸ ਪਰਮੇਸ਼ਰ ਜੀ ਦੇ ਕਿਰਪਾ ਦੇ ਨਾਲ ਸਾਰਿਆਂ ਸੁੱਖਾਂ ਨੂੰ ਭੋਗਦਾ, ਜਿਸ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਵਸਤਰਾਂ ਨੂੰ ਪਹਿਨਦਾ ਤੇ ਅੰਨ ਅਨਾਜ ਨੂੰ ਖਾਂਦਾ ਹੈ, ਜਿਸ ਪਰਮੇਸ਼ਰ ਨੇ ਭਾਈ ਤੈਨੂੰ ਸਾਰੇ ਸੁੱਖ ਦਿੱਤੇ ਨੇ, ਉਸ ਦੇ ਅੰਮ੍ਰਿਤ ਨਾਮ ਦੇ ਜਪ ਨੂੰ ਸਦਾ ਕਰਨਾ ਕਰ।
1: ਸਿਮਰ ਠਾਕੁਰ ਜਿਨ ਸਭ ਕਿਛ ਦੀਨਾ।
0: ਠਾਕੁਰ ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਰੂਪ ਪਰਮੇਸ਼ਰ ਜੀ ਨੇ, ਤਿਸ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰ, ਜਿਸ ਨੇ ਭਾਈ ਤੈਨੂੰ ਸਭ ਕੁਛ ਹੀ ਦਿੱਤਾ ਹੈ ਜੀਓ।
1: ਕਹਾ ਪਹਿ ਜਾਵਹੁ।
0: ਐਸੇ ਪਰਮੇਸ਼ਰ ਜੀ ਨੂੰ ਛੱਡ ਕਰਕੇ ਹੋਰ ਕਿੱਥੇ ਜਾਣਾ ਕਰਦੇ ਹੋ? ਕੀ ਫੁਰਨਾ ਲੈ ਆਉਂਦਾ ਕਿ ਜਾ ਕੇ ਸਾਲ ਗ੍ਰਾਮ ਪੂਜੀਏ ਤੇ ਤਰ ਜਾਵਾਂਗੇ? ਕੀ ਫੁਰਨਾ ਲੈ ਆਉਂਦਾ ਕਿਧਰੇ ਨਖਿੱਦ ਜੂਨੀ ਸੱਪ ਨੂੰ ਜਾ ਕੇ ਨਾਗ ਨੂੰ ਪੂਜ ਲਈਏ ਤੇ ਤਰ ਜਾਵਾਂਗੇ? ਜਿਹੜਾ ਦਰਖਤ ਆਪ ਜੜ ਹੈ ਧੁੱਪੇ ਸੜਦਾ ਰਹਿੰਦਾ, ਵਰਖਾ ਝੱਲਦਾ, ਪਾਲੇ ਝੱਲਦਾ, ਲੋਹਾਂ ਝੱਲਦਾ, ਬਰਫ਼ਬਾਰੀ ਨੂੰ ਝੱਲਦਾ, ਉਸ ਬੋੜ ਤੇ ਪਿੱਪਲ ਨੂੰ ਜੜ ਨੂੰ ਜਾ ਕੇ ਪੂਜੀ ਜਾਂਦਾ ਜੀ, ਮੈਨੂੰ ਤਾਰ ਦੇਵੇਗਾ। ਇਸੇ ਪ੍ਰਕਾਰ ਪਿੱਪਲਾਂ ਦੀ ਪੂਜਾ, ਬੋੜਾਂ ਦੀ ਪੂਜਾ, ਅੱਕਾਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਗਾਵਾਂ ਦੀ ਪੂਜਾ, ਜਿਹੜੀਆਂ ਗਾਵਾਂ ਵਿਚਾਰੀਆਂ ਭੁੱਖੀਆਂ ਮਰਦੀਆਂ, ਆਪ ਰੂੜੀਆਂ ਤੋਂ ਲਿਫਾਫੇ ਚੁੱਗ ਕੇ ਬਿਮਾਰ ਹੋਈਆਂ ਫਿਰਦੀਆਂ ਨੇ, ਉਹਨੂੰ ਜਾ ਕੇ ਪੂਜੀ ਜਾਂਦਾ ਹੈ। ਘਰ ਵਿੱਚ ਮਾਂ ਤੜਫਦੀ ਹੋਵੇ ਤੇ ਭਾਵੇਂ ਪਾਣੀ ਦਾ ਗਿਲਾਸ ਨਾ ਦੇਵੇ, ਤੇ ਬ੍ਰਾਹਮਣ ਦੇ ਕਹੇ ਤੇ ਉਹਨੂੰ ਜਾ ਕੇ ਹਰਿਆ ਟਾਂਡਾ ਜਾਂ ਆਟੇ ਦਾ ਪੇੜਾ ਦੇਣ ਜਾਵੇਗਾ ਜੀ, ਗਊ ਮਾਂ ਹੈ। ਭਾਈ ਜਿਹੜੀ ਮਾਂ ਘਰ ਦੇ ਵਿੱਚ ਹੈ ਨਾ, ਜਿਸ ਨੇ ਜਨਮ ਦਿੱਤਾ, ਉਸ ਦੀ ਸੇਵਾ ਕਰੋ। ਇਸੇ ਪ੍ਰਕਾਰ ਇਹ ਗਾਵਾਂ, ਇਹ ਪਸ਼ੂ ਕਿਸੇ ਹੋਰ ਦੀ ਮਾਂ ਹੋ ਸਕਦੀ ਹੈ? ਖਾਲਸੇ ਦੀ ਨਹੀਂ। ਖਾਲਸੇ ਦੀ ਮਾਤਾ ਤਾਂ ਮਾਤਾ ਸਾਹਿਬ ਕੌਰ ਹੈ। ਖਾਲਸਾ ਜੀ ਪੁੱਤ ਹੋਵੇ ਮਾਤਾ ਸਾਹਿਬ ਕੌਰ ਦਾ, ਤੇ ਕਿਸੇ ਪਸ਼ੂ ਨੂੰ ਜਾ ਕੇ ਮਾਂ ਕਹਿੰਦਾ ਫਿਰੇ? ਫੱਬਦਾ ਨਹੀਂ। ਇਹ ਸਤਿਗੁਰੂ ਜੀ ਦੀ ਮਰਿਆਦਾ ਦੀ ਅਵਹੇਲਣਾ ਹੋਵੇਗੀ, ਉਲੰਘਣਾ ਹੋਵੇਗੀ, ਹੁਕਮ ਅਦੂਲੀ ਹੋਵੇਗੀ। ਖਾਲਸੇ ਦਾ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਨੇ, ਐਸੇ ਪਰਮ ਪਿਤਾ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਪੂਰਿਆਂ ਸਤਿਗੁਰਾਂ ਨੂੰ ਛੱਡ ਕੇ ਆਨ ਕਹਾ ਪਹਿ ਜਾਵਹੋ। ਭਾਈ ਹੋਰ ਕਿਸੇ ਦੇ ਕੋਲ ਕਿੱਥੇ ਤੇ ਕਿਉਂ ਜਾਂਦੇ ਹੋ? ਕਿਸੇ ਹੋਰ ਨੇ ਕਦੇ ਵੀ ਉਹ ਨਹੀਂ ਦੇਣਾ ਜੋ ਸਤਿਗੁਰੂ ਜੀ ਨੇ ਦੇਣਾ। ਸਾਰੀਆਂ ਦੇਵੀਆਂ ਤੇ ਦੇਵਤਿਆਂ ਦੀ ਆਰਾਧਨਾ ਕਰ ਲਈ ਸੀ ਨਾ ਬ੍ਰਾਹਮਣਾਂ ਨੇ, ਪੰਡਿਤਾਂ ਨੇ, ਪੁਜਾਰੀਆਂ ਨੇ, ਧਰਮ ਦੀ ਲਾਜ ਰੱਖੋ, ਪਰ ਧਰਮ ਦੀ ਲਾਜ ਰੱਖਣ ਵਾਸਤੇ ਕੋਈ ਨਾ ਆਇਆ। ਧਰਮ ਦੀ ਰਾਜ ਫਿਰ ਕਿਵੇਂ ਬਚੀ? ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਫੜੇ ਨਾ, ਤਾਂ ਉਹਨਾਂ ਦੇ ਧਰਮ ਦੀ ਲਾਜ ਰਹੀ। ਜਿਹੜੇ ਪਿਤਾ ਦਾਦੇ ਪੜਦਾਦੇ ਨਕਟ ਦਾਦੇ ਤੋਂ ਪੀੜੀਆਂ ਦਰ ਪੀੜੀਆਂ ਤੋਂ ਯੁੱਗਾਂ ਤੋਂ ਦੇਵੀਆਂ ਦੇਵਤਿਆਂ ਨੂੰ ਪੂਜਦੇ ਆਏ, ਉਹਨਾਂ ਦੀ ਰਖਵਾਲੀ ਦੇਵੀ ਦੇਵਤਿਆਂ ਦੁਆਰਾ ਨਾ ਹੋਈ ਤੇ ਭਾਈ ਤੇਰੀ ਕੀ ਹੋਵੇਗੀ? ਦੇਵੀਆਂ ਦੇਵਤੇ ਉਹਨਾਂ ਦੇ ਧਰਮ ਨੂੰ ਨਾ ਰੱਖ ਸਕੇ ਤੇ ਤੇਰੇ ਧਰਮ ਨੂੰ ਕੀ ਰੱਖਣਗੇ? ਜਿਹੜੇ ਸਤਿਗੁਰੂ ਜੀ ਸਵੈ ਧਰਮ ਦੇ ਰਖਵਾਲੇ ਨੇ ਤੇ ਸਾਧ ਸੰਗਤ ਜੀ ਦੂਜਿਆਂ ਦੇ ਧਰਮ ਦੇ ਰਖਵਾਲੇ, ਧਰਮ ਰੱਖਿਅਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਐਸੇ ਪਰਉਪਕਾਰੀ ਸਤਿਗੁਰਾਂ ਨੂੰ ਛੱਡ ਕੇ ਦੂਸਰਿਆਂ ਦੇ ਪਾਸੇ ਕਿਉਂ ਤੇ ਕਿੱਥੇ ਜਾਣਾ ਹੈ? ਹੈ ਕੋਈ ਹੋਰ ਸਤਿਗੁਰਾਂ ਵਰਗਾ ਜੋ ਦੂਸਰਿਆਂ ਦੇ ਧਰਮ ਵਾਸਤੇ ਵੀ ਆਪਣਾ ਸੀਸ ਕਟਾ ਦੇਵੇ? ਸਤਿਗੁਰੂ ਜੀ ਹਦਾਇਤ ਕਰਦੇ ਨੇ ਭਾਈ, ਐਸੇ ਸਤਿਗੁਰਾਂ ਨੂੰ ਛੱਡ ਕੇ ਕਦੇ ਕਿਸੇ ਹੋਰ ਦੇ ਕੋਲ ਕਿਧਰੇ ਵੀ ਨਹੀਂ ਜਾਣਾ ਹੈ, ਕਿਉਂ ਜਾਂਦੇ ਹੋ?
1: ਸਫਲ ਸੇਵਾ ਸਵਾਮੀ ਮੇਰੇ ਕੀ।
0: ਹੇ ਭਾਈ, ਮੇਰੇ ਸਵਾਮੀ, ਮੇਰੇ ਸਾਹਿਬ, ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਕੀਤੀ ਹੋਈ ਟਹਿਲ ਸੇਵਾ ਤੇ ਹੁਕਮ ਮੰਨਣੇ ਰੂਪੀ ਸੇਵਾ ਸਫਲੀ ਹੈ।
1: ਭਾਈ,
0: ਐਸੇ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਰੂਪੀ, ਨਾਮ ਜਪਣੇ ਰੂਪੀ ਸੇਵਾ ਕਰੋ, ਮਨ ਭਾਉਂਦੇ ਸਾਰੇ ਫਲ, ਸਾਰੇ ਸੁੱਖ ਪ੍ਰਾਪਤ ਕਰ ਲਵੋਗੇ।
1: ਨਾਨਕ ਲਾਭ ਲਾਹਾ ਲੈ ਚੱਲ ਹੋ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਅੰਮ੍ਰਿਤ ਨਾਮ ਨੂੰ ਜਪਣ ਰੂਪੀ ਲਾਭ ਇਸ ਦੁਨੀਆਂ ਦੇ ਅੰਦਰ ਪ੍ਰਾਪਤ ਕਰੋ ਤੇ ਮਨੁੱਖਾ ਜਨਮ ਦੀ ਸਫਲਤਾ ਦਾ ਲਾਹਾ ਲੈ ਕਰਕੇ ਲੋਕ ਤੋਂ ਪਰਲੋਕ ਪਰਮੇਸ਼ਰ ਜੀਆਂ ਦੇ ਸਨਮੁਖ ਜਾਣਾ ਕਰੋ।
1: ਸੁਖ ਸੇਤੀ ਇੱਕ ਹਰ ਜਾਵਹੁ।
0: ਇਸ ਪ੍ਰਕਾਰ ਸੁੱਖਾਂ ਦੇ ਸਹਿਤ ਵਾਹਿਗੁਰੂ ਜੀ ਦੇ ਘਰ ਪਰਮੇਸ਼ਰ ਜੀ ਦੇ ਘਰ ਜਿੱਥੇ ਪਰਮੇਸ਼ਰ ਜੀ ਆਪ ਵਸਦੇ ਨੇ ਸੱਚ ਖੰਡ ਵਸੈ ਨਿਰੰਕਾਰ ਪਰਮੇਸ਼ਰ ਜੀ ਦੇ ਘਰ ਦੇ ਵਿੱਚ ਮਾਨ ਵਡਿਆਈ ਪਤ ਦੇ ਸਹਿਤ ਪਰਮੇਸ਼ਰ ਜੀਆਂ ਦੇ ਸਨਮੁਖ ਜਾਣਾ ਕਰੋ।
1: ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਹਨ ਜੀਓ
1: ਤੁਮ ਸਰਣਾਈ ਆਇਆ।
0: ਵਾਹਿਗੁਰੂ ਜੀਆਂ ਦੇ ਸਨਮੁਖ ਬੇਨਤੀਆਂ ਕਰਨੇ ਦੀ ਜਾਚ ਆਪ ਜਗਿਆਸੂ ਮੁਖ ਦੁਆਰਾ ਬੇਨਤੀ ਕਰਕੇ ਸਿਖਾਉਂਦੇ ਨੇ। ਠਾਕੁਰ ਜੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਜੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪ੍ਰਤ ਪਾਲਣਾ ਕਰਕੇ ਮਹਾਪਰਲੋ ਕਰ ਦੇਣ ਵਾਲੇ ਸਰਵ ਕਲਾ ਸਮਰੱਥ ਪਰਮੇਸ਼ਰ ਜੀ ਆਪ ਜੀਆਂ ਦੇ ਚਰਣਾਂ ਦੀ ਸ਼ਰਨ ਵਿੱਚ ਆਇਆ ਹਾਂ ਜੀਓ।
1: ਉਤਰ ਗਇਓ ਮੇਰੇ ਮਨ ਕਾ ਸੰਸਾਰ।
0: ਮਹਾਰਾਜ ਜਿੰਨੇ ਵੀ ਮਨ ਦੇ ਅੰਦਰ ਸੰਸੇ ਪਏ ਹੋਏ ਸਨ ਉਹ ਸਾਰੇ ਸੰਸੇ ਹੁਣ ਉਤਰ ਗਏ ਨੇ। ਸੰਸਿਆਂ ਦਾ ਮੂਲ ਅਗਿਆਨ ਵੀ ਮਨ ਚੋਂ ਉਤਰ ਗਿਆ ਭਾਵ ਹੋ ਗਿਆ ਹੈ।
1: ਦਰਸ਼ਨ ਪਾਇਆ।
0: ਮਹਾਰਾਜ ਜਦੋਂ ਤੋਂ ਆਪ ਜੀ ਦਾ ਦਰਸ਼ਨ ਪ੍ਰਾਪਤ ਕੀਤਾ ਹੈ ਜਦੋਂ ਤੱਕ ਜੀਵ ਨੂੰ ਦਰਸ਼ਨ ਪ੍ਰਾਪਤ ਨਹੀਂ ਨਾ ਹੁੰਦਾ ਉਦੋਂ ਤੱਕ ਡਰ ਬਣਿਆ ਰਹਿੰਦਾ ਜਮਾਂ ਦੇ ਵਸ ਨਾ ਪੈ ਜਾਈਏ ਨਰਕਾਂ ਵਿੱਚ ਨਾ ਚਲੇ ਜਾਈਏ। ਗਰਭ ਜੂਨਿਆਂ ਤੋਂ ਪਤਾ ਨਹੀਂ ਛੁਟਕਾਰਾ ਹੋਵੇਗਾ ਕਿ ਨਹੀਂ ਹੋਵੇਗਾ। ਥਰ ਹਰ ਕੰਪੈ ਬਾਲਾ ਜੀਓ ਨਾ ਜਾਣਾ ਕਿਆ ਕਰ ਸੀ ਪੀਓ ਕਿ ਜਦੋਂ ਵਾਹਿਗੁਰੂ ਜੀ ਦੇ ਦਰ ਤੇ ਗਏ ਲੇਖਾ ਦੇਣਾ ਪਿਆ ਪਤਾ ਨਹੀਂ ਉੱਥੇ ਮੇਰੀ ਕੀ ਹਾਲਤ ਹੋਵੇਗੀ। ਪਰ ਜਿਸ ਵੇਲੇ ਦਰਸ਼ਨ ਹੋ ਜਾਂਦੇ ਨੇ ਫਿਰ ਸਾਰੇ ਸੰਸੇ ਮਿਟ ਜਾਂਦੇ ਹਨ।
1: ਦਰਸ਼ਨ ਪਾਇਆ।
0: ਮਹਾਰਾਜ ਜੀ ਜਿਸ ਸਮੇਂ ਤੋਂ ਜਿਸ ਕਾਲ ਤੋਂ ਆਪ ਜੀ ਦਾ ਦਰਸ਼ਨ ਪ੍ਰਾਪਤ ਕੀਤਾ ਮੇਰੇ ਮਨ ਦੇ ਸਾਰੇ ਸੰਸਿਆਂ ਦਾ ਨਾਸ ਹੋ ਗਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ
1: ਬੋਲਤ ਮੇਰੀ ਬਿਰਥਾ ਜਾਣੀ।
0: ਮਹਾਰਾਜ ਮੇਰੇ ਬੋਲ ਕੇ ਦੱਸਣ ਤੋਂ ਬਿਨਾਂ ਹੀ ਆਪ ਜੀਆਂ ਨੇ ਮੇਰੇ ਮਨ ਦੀ ਪੀੜਾ ਨੂੰ ਜਾਣ ਲਿਆ ਕਿ ਇਹ ਵਿਚਾਰਾ ਜਨਮ ਮਰਨ ਦੇ ਦੁੱਖਾਂ ਤੋਂ ਦੁਖੀ ਹੋਇਆ ਆਇਆ ਹੈ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਜੋ ਫਿਰਦੇ ਫਿਰਦੇ ਥੱਕ ਗਏ ਹਨ ਮੁਖਾਰ ਆਪਣੇ ਮੁਖ ਚੋਂ ਬੋਲ ਕੇ ਦੱਸਣ ਤੋਂ ਪਹਿਲਾਂ ਆਪ ਜੀਆਂ ਨੇ ਮੇਰੇ ਮਨ ਦੀ ਪੀੜਾ ਨੂੰ ਜਾਣ ਲਿਆ ਇਹ ਭਰਮਦਾ ਭਰਮਦਾ ਦੁੱਖ ਭੋਗਦਾ ਭੋਗਦਾ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਇਆ ਹੈ।
1: ਆਪਣਾ ਨਾਮ ਜਪਾਇਆ।
0: ਮਹਾਰਾਜ ਫਿਰ ਦੁੱਖਾਂ ਨੂੰ ਕੱਟ ਦੇਣ ਵਾਸਤੇ ਆਪ ਜੀਆਂ ਨੇ ਕਿਰਪਾ ਕਰਕੇ ਆਪਣਾ ਅੰਮ੍ਰਿਤ ਨਾਮ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਾਡੇ ਤੋਂ ਆਪ ਹੀ ਜਪਾਇਆ ਹੈ। ਸਾਡੇ ਵਿੱਚ ਬਲ ਨਹੀਂ ਕਿ ਨਾਮ ਜਪ ਸਕੀਏ। ਮਹਾਰਾਜ ਆਪ ਹੀ ਜੁਗਤੀ ਬਣਾਈ ਆਪ ਹੀ ਗੁਰ ਪਰਮੇਸ਼ਰ ਜੀ ਨੂੰ ਧਰਤੀ ਤੇ ਅਵਤਾਰ ਪ੍ਰਗਟ ਆਪ ਜੀ ਨੇ ਕਰਨਾ ਕੀਤਾ ਅਵਤਾਰ ਰੂਪ ਦੇ ਵਿੱਚ ਆਪ ਹੀ ਗੁਰੂ ਰੂਪ ਹੋ ਕਰਕੇ ਨਾਮ ਦਿੱਤਾ ਆਪ ਹੀ ਦਸਵੇਂ ਜਾਮੇ ਵਿੱਚ ਅੰਮ੍ਰਿਤ ਦਿੱਤਾ ਆਪ ਹੀ ਪੰਜ ਪਿਆਰਿਆਂ ਚ ਵਰਤ ਕੇ ਹੁਣ ਅੰਮ੍ਰਿਤ ਦੇ ਰਹੇ ਹੋ ਆਪ ਹੀ ਪੰਜ ਪਿਆਰਿਆਂ ਦੁਆਰਾ ਮੂਲ ਮੰਤਰ ਗੁਰ ਮੰਤਰ ਨਿਤਨੇਮ ਦੀ ਦਾਤ ਬਖਸ਼ਿਸ਼ ਕਰ ਰਹੇ ਹੋ ਆਪ ਹੀ ਸਤ ਸੰਗਤ ਸਾਧ ਸੰਗਤ ਨਾਲ ਜੋੜਦੇ ਹੋ ਆਪ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪਦ ਅਰਪਣ ਕੀਤਾ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸਤ ਸੰਗਤ ਸਾਧ ਸੰਗਤ ਦੁਆਰਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਪਣਾ ਨਾਮ ਤੁਸਾਂ ਨੇ ਆਪ ਹੀ ਸਾਡੇ ਤੋਂ ਜਪਾਇਆ ਹੈ। ਸਾਡੇ ਵਿੱਚ ਕਿੱਥੇ ਇੰਨਾ ਬਲ ਸੀ ਕਿ ਇੰਨੇ ਸਾਧਨ ਇੰਨੇ ਯਤਨ ਕਰ ਲੈਂਦੇ। ਆਪ ਜੀ ਨੇ ਕਿਰਪਾਲਤਾ ਕਰਕੇ ਸਾਡੇ ਮਨ ਦੀ ਪੀੜਾ ਨੂੰ ਜਾਣ ਲਿਆ। ਇਹ ਸੰਸਾਰ ਦੇ ਜੀਵ ਜਨਮਾਂ ਜਨਮਾਂਤਰਾਂ ਦੇ ਦੁਖੀ 84 ਲੱਖ ਜੂਨੀਆਂ ਦੇ ਗੇੜੇ ਕੱਟ ਦੇ ਖੁਆਰ ਹੋ ਰਹੇ ਨੇ ਤੇ ਪੀੜਾ ਨੂੰ ਜਾਣ ਲਿਆ ਦੁੱਖ ਕੱਟ ਦੇਈਏ ਤੇ ਦੁੱਖ ਕੱਟਣੇ ਵਾਸਤੇ ਖੱਤਰੀਆਂ ਨੂੰ ਬ੍ਰਾਹਮਣਾਂ ਨੂੰ ਸ਼ੂਦਰਾਂ ਨੂੰ ਵੈਸ਼ਾਂ ਨੂੰ ਸਰਬਤ ਲੁਕਾਈ ਨੂੰ ਚਾਰੇ ਵਰਣਾਂ ਨੂੰ ਚਾਰੇ ਆਸ਼ਰਮਾਂ ਨੂੰ ਕਿਰਪਾਲਤਾ ਕਰਕੇ ਆਪਣਾ ਅੰਮ੍ਰਿਤ ਨਾਮ ਆਪ ਜੀਆਂ ਨੇ ਉਪਦੇਸ਼ ਦੁਆਰਾ ਜਪਾਇਆ ਹੈ ਜੀਓ।
1: ਸੁਖ ਸਹਿਜ ਸਮਾਏ।
0: ਮਹਾਰਾਜ ਆਪ ਜੀ ਦੇ ਉਪਦੇਸ਼ ਦੁਆਰਾ ਨਾਮ ਦੁਆਰਾ ਸਾਰੇ ਜਿਹੜੇ ਦੁੱਖ ਸਨ ਨਾਠੇ ਨਾਸੀ ਗਏ ਨੇ ਹੁਣ ਤੇ ਨੇੜੇ ਵੀ ਨਹੀਂ ਆਉਂਦੇ। ਹੁਣ ਛੋਟੇ ਮੋਟੇ ਦੁੱਖਾਂ ਦੀ ਤੇ ਗੱਲ ਹੀ ਕੀ ਆ ਜਮਦੂਤ ਨਾ ਆਵੇ ਨੇੜੇ ਜਮਦੂਤ ਵੀ ਦੌੜ ਜਾਂਦੇ ਨੇ ਆਪ ਜੀ ਦੇ ਨਾਮ ਨੂੰ ਸੁਣ ਕੇ। ਸਾਰੇ ਦੁੱਖ ਸਰੀਰ ਦੇ ਮਾਨਸਿਕ ਲੋਕ ਦੇ ਪਰਲੋਕ ਦੇ ਜਨਮ ਮਰਨ ਦੇ ਆਦੀਆਂ ਵਿਆਦੀਆਂ ਉਪਾਧੀਆਂ ਦੇ ਮਾਇਆ ਦੇ ਬੰਧਨਾਂ ਦੇ ਤੇ ਵਿਕਾਰਾਂ ਦੇ ਸਾਰੇ ਨੱਠ ਗਏ ਨੇ ਸੁਖ ਸਹਿਜ ਸਮਾਏ। ਮਹਾਰਾਜ ਸਹਿਜੇ ਹੀ ਸੁਭਾਵਕ ਹੀ ਸ਼ਾਂਤੀ ਸੁੱਖ ਦੇ ਅੰਦਰ ਸਮਾਏ ਹਾਂ। ਸੁਖ ਸਹਿਜ ਸਮਾਏ। ਮਹਾਰਾਜ ਸੁੱਖਾਂ ਦੀ ਅਵਸਥਾ ਜੋ ਸਹਿਜ ਗਿਆਨ ਵਾਲੀ ਹੈ ਇਸ ਦੇ ਅੰਦਰ ਸਮਾਏ ਹਾਂ। ਸੁਖ ਸਹਿਜ ਸਮਾਏ। ਸਹਿਜ ਆਨੰਦ ਸਰੂਪ ਪਰਮੇਸ਼ਰ ਜੀ ਆਪ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਮਾਧ ਤਦਾਕਾਰ ਹੋ ਰਹੇ ਹਾਂ।
1: ਆਨੰਦ ਆਨੰਦ ਗੁਣ ਗਾਇਆ,
0: ਹੇ ਆਨੰਦ ਸਰੂਪ ਪਰਮੇਸ਼ਰ ਜੀ, ਆਪ ਜੀਆਂ ਦੇ ਗੁਣਾਂ ਨੂੰ ਗਾ ਕਰਕੇ ਆਨੰਦ ਨੂੰ ਪ੍ਰਾਪਤ ਕੀਤਾ ਹੈ। ਦ੍ਵੈਤ ਭਾਵਨਾ ਤੋਂ ਰਹਿਤ ਹੋ ਕਰਕੇ

0: ਜਿਵੇਂ ਬਲਸ਼ਾਲੀ ਡੁੱਬਦੇ ਹੋਏ ਨੂੰ ਬਾਹੋਂ ਪੜ ਕੇ ਬਾਹਰ ਕੱਢ ਲੈਂਦਾ ਨਾ, ਆਪ ਜੀ ਬਲਸ਼ਾਲੀ ਹੋ, ਅਸੀਂ ਭਵ ਸਾਗਰ ਦੇ ਵਿੱਚ ਡੁੱਬਦੇ ਜਾਣ ਵਾਲੇ ਹਾਂ, ਮਹਾਰਾਜ ਸਾਨੂੰ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਦੀ ਬਿਰਤੀ ਰੂਪੀ ਬਾਹ ਤੋਂ ਫੜ ਕੇ ਬਾਹਰ ਕੱਢ ਲਿਆ ਹੈ ਜੀ। ਕਿੱਥੋਂ ਕੱਢਿਆ ਹੈ
1: ਅੰਧਕੂਪ ਤੇ ਮਾਇਆ
0: ਮਹਾਰਾਜ? ਇਹ ਜਿਹੜਾ ਗ੍ਰਹਿ, ਇਹ ਜਿਹੜਾ ਘਰ ਗ੍ਰਸਤ ਪਰਿਵਾਰ ਹੈ ਨਾ, ਇਹ ਅੰਧਕੂਪ ਮੋਹ ਦਾ ਅੰਨਾ ਖੂਹ ਹੈ। ਜਿਹੜਾ ਅੰਨਾ ਖੂਹ ਹੁੰਦਾ ਨਾ ਸਾਧ ਸੰਗਤ ਜੀ, ਮੌਣ ਢੱਠੀ ਹੋਵੇ, ਕਿਨਾਰੇ ਢਹਿ ਕੇ ਵਿੱਚ ਡਿੱਗ ਪਏ ਹੋਣ, ਬਹੁਤ ਵੱਡਾ ਵੱਡਾ ਘਾਹ ਉੱਗਿਆ ਹੋਵੇ ਤੇ ਦੇਖਣ ਨੂੰ ਪ੍ਰਤੀਤ ਹੀ ਨਹੀਂ ਹੁੰਦਾ, ਪਤਾ ਹੀ ਨਹੀਂ ਲੱਗਦਾ ਇੱਥੇ ਖੂਹ ਹੈ। ਤੇ ਮਨੁੱਖ ਭਲੇ ਪਾ ਸਿੱਧੇ ਸਾਧੇ ਤੁਰਿਆ ਜਾਂਦਾ ਵਿੱਚ ਡਿੱਗ ਪੈਂਦਾ, ਜਿਵੇਂ ਭਾਈ ਮੰਝ ਜੀ ਅੰਨੇ ਖੂਹ ਦੇ ਵਿੱਚ ਜਾ ਡਿੱਗੇ ਸਨ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੱਢ ਕੇ ਗੁਰੂ ਕਾ ਆਪਣਾ ਜਹਾਜ਼ ਬਣਾ ਲਿਆ ਸੀ ਸੰਸਾਰ ਨੂੰ ਉਤਾਰਨ ਵਾਸਤੇ। ਇਵੇਂ ਮਹਾਰਾਜ ਇਹ ਜਿਹੜਾ ਗ੍ਰਸਤ, ਇਹ ਜਿਹੜਾ ਪਰਿਵਾਰ ਦਾ ਮੋਹ ਹੈ ਨਾ, ਪਰਿਵਾਰ ਦਾ ਮੋਹ ਅੰਧਾ ਖੂਹ ਹੈ। ਅਸੀਂ ਭੋਲੇ ਪਾ ਇਸ ਦੇ ਵਿੱਚ ਆਣ ਡਿੱਗੇ, ਪਰਿਵਾਰ ਦਾ, ਸੰਬੰਧੀਆਂ ਦਾ, ਜੀਆਂ ਦਾ ਸਾਡੇ ਤੋਂ ਮੋਹ ਨਹੀਂ ਛੱਡਿਆ ਜਾਂਦਾ। ਮਹਾਰਾਜ ਅੰਧਕੂਪ ਤੇ ਮਾਇਆ, ਇਸ ਪ੍ਰਕਾਰ ਇਹ ਜਿਹੜਾ ਗ੍ਰਸਤ ਰੂਪੀ ਘਰ ਰੂਪੀ ਮਾਇਆ ਦਾ ਅੰਨਾ ਖੂਹ ਹੈ, ਆਪ ਜੀ ਨੇ ਕਿਰਪਾ ਕਰਕੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਦੀ ਬਿਰਤੀ ਰੂਪੀ ਭੁਜਾ ਤੋਂ ਬਾਹ ਤੋਂ ਫੜ ਕੇ ਸਾਨੂੰ ਇਸ ਅੰਨੇ ਖੂਹ ਚੋਂ ਕੱਢ ਲਿਆ ਹੈ। ਅਰਥਾਤ ਸਰੀਰ ਦੇ ਤੇ ਪਰਿਵਾਰ ਦੇ ਮੋਹ ਤੋਂ ਅਸੰਗ ਕੀਤਾ ਹੈ, ਗੁਰਸਿੱਖ ਜੋਗੀ ਜਾਗਦੇ ਵਾਲਾ ਜੀਵਨ ਬਖਸ਼ਿਆ ਹੈ, ਘਰ ਬਾਰੀ ਹੋਏ ਵਰਤਿਆ ਦਾ ਜੀਵਨ ਬਖਸ਼ ਕੇ ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ ਦੀ ਜੁਗਤ ਦੱਸੀ ਹੈ ਸਿਖਾ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਫਰਜ਼ ਆਪਣੀਆਂ ਡਿਊਟੀਆਂ ਨੂੰ ਨਿਭਾਉਂਦਿਆਂ ਹੋਇਆ ਮੋਹ ਵੱਲੋਂ ਪਰਾਮ ਰਹਿ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ। ਇਸ ਪ੍ਰਕਾਰ ਦੀ ਜੀਵਨ ਜੁਗਤ ਦੇ ਕੇ ਸਾਨੂੰ ਮੋਹ ਰੂਪੀ ਮਾਇਆ ਦੇ ਅੰਨੇ ਖੂਹ ਚੋਂ ਮਨ ਦੀ ਬਿਰਤੀ ਰੂਪੀ ਭੁਜਾ ਨੂੰ ਕਿਰਪਾ ਰੂਪੀ ਹੱਥ ਦੇ ਨਾਲ ਆਪ ਜੀ ਨੇ ਫੜ ਕੇ ਬਾਹਰ ਕੱਢ ਲਿਆ ਹੈ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸਾਡੇ ਬੰਧਨ ਪੂਰਿਆ ਸਤਿਗੁਰਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੱਢ ਦਿੱਤੇ ਨੇ। ਇਸੇ ਪ੍ਰਕਾਰ
1: ਨਾਨਕ ਗੁਰ ਬੰਧਨ ਕਾਟੇ
0: ਪੂਰੇ ਸਤਿਗੁਰ ਦੇਵ ਪਿਤਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੰਮ੍ਰਿਤ ਨਾਮ ਜਪਾ ਕਰਕੇ ਸਰਬਤ ਸੰਸਾਰ ਦੇ ਜਪਣ ਵਾਲੇ ਜੀਵਾਂ ਦੇ ਜਿਹੜੇ ਬੰਧਨ ਨੇ ਉਹ ਕੱਟ ਦਿੱਤੇ ਹਨ ਜੀਓ।
1: ਵਿਛੜਤ ਆਨ ਮਿਲਾਇਆ
0: ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਸਨ, ਜਿਹੜੇ ਸਦੀਆਂ ਦੇ ਵਿਛੜੇ ਸਨ, ਜਿਹੜੇ ਯੁੱਗਾਂ ਦੇ ਵਿਛੜੇ ਸਨ, ਜਿਹੜੇ ਅਨੰਤ ਕਾਲ ਤੋਂ ਵਿਛੜੇ ਜੂਨੀਆਂ ਵਿੱਚ ਭਰਮਦੇ ਸਨ ਨਾ, ਪੂਰਿਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਜਪਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮਿਲਾਇਆ ਹੈ। ਜਿਹੜੇ ਵਿਛੜੇ ਸਨ, ਜਿਨ੍ਹਾਂ ਨੂੰ ਨਾਮ ਜਪਣ ਦਾ ਸੰਗਤ ਵਿੱਚ ਆਉਣ ਦਾ ਹੁਕਮ ਨਹੀਂ ਸੀ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਬਣਾਇਆ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਹ ਜਿਹੜੀ ਵਰਣ ਵੰਡ ਸੀ ਇਸ ਦੇ ਭਰਮ ਜਾਲ ਨੂੰ ਤੋੜ ਕੇ ਸਭਨਾਂ ਨੂੰ ਬਰਾਬਰ ਲਿਆ ਕਰਕੇ ਸੰਗਤ ਵਿੱਚ ਬਿਠਾ ਦਿੱਤਾ। ਭਾਈ ਸਾਰੇ ਹੀ ਬਰਾਬਰ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਸ਼ੂਦਰ ਨਹੀਂ, ਕੋਈ ਬ੍ਰਾਹਮਣ ਨਹੀਂ, ਸੰਗਤ ਵਿੱਚ ਚੱਲ ਕੇ ਆ ਗਏ, ਸਾਰੇ ਹੀ ਬਰਾਬਰ ਨੇ। ਤੇ ਸਤ ਸੰਗਤ ਦੁਆਰਾ ਮਹਾਰਾਜ ਗੁਰ ਉਪਦੇਸ਼ ਦੇ ਕਰਕੇ ਆਪ ਜੀਆਂ ਨੇ ਸਾਰਿਆਂ ਨੂੰ ਆਪਣਾ ਅੰਮ੍ਰਿਤ ਨਾਮ ਜਪਾਇਆ ਹੈ, ਤੇ ਜਿਨ੍ਹਾਂ ਦੇ ਤਾਈਂ ਆਪ ਜੀ ਨੇ ਨਾਮ ਨੂੰ ਜਪਾਇਆ ਹੈ, ਜਿਨ੍ਹਾਂ ਨੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਮਹਾਰਾਜ, ਉਹਨਾਂ ਦੇ ਬੰਧਨ ਸਾਰੇ ਕੱਟ ਦਿੱਤੇ ਨੇ, ਤੇ ਵਿਛੜਿਆ ਹੋਇਆ ਨੂੰ ਲਿਆ ਕਰਕੇ ਆਪਣੀ ਸੰਗਤ ਦੇ ਨਾਲ, ਆਪਣੇ ਚਰਨਾਂ ਦੇ ਨਾਲ ਤੇ ਆਪਣੇ ਸਰੂਪ ਰੂਪ ਦੇ ਨਾਲ ਮਹਾਰਾਜ ਜੀ ਵੱਡਾ ਭਾਰੀ ਪਰਉਪਕਾਰ ਕਰਕੇ ਆਪ ਜੀਆਂ ਨੇ ਮਿਲਾਇਆ ਹੈ ਜੀਓ। ਇਹ ਪਾਵਨ ਉਪਦੇਸ਼ ਸਾਧ ਸੰਗਤ ਜੀ, ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਭੁੱਲਾ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਧ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਸੱਚੇ ਸਾਹਿਬ ਜੀ ਆਪਣੀ ਅੰਮ੍ਰਿਤਮਈ ਗੁਰਬਾਣੀ, ਗੁਰਬਾਣੀ ਦੇ ਭਾਵ, ਕਥਾ ਵਖਿਆਨ ਜੋ ਆਪ ਜੀਆਂ ਨੇ ਕਥਨ ਤੇ ਸਰਵਣ ਕਰਵਾਏ ਹਨ ਨਾ ਜੀ, ਕਿਰਪਾਲਤਾ ਕਰਕੇ ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਵਾਲਾ ਜੀਵਨ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸਨਹਾਰ ਬਖਸ ਲੈ।

ਢੋਲ ਦਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ। ਬਿੰਦ ਕੇ ਸਦਈਆ ਤਾਹੇ ਹੀ ਜਕੀ ਵਡਈਆ ਦੇਤ ਬੰਦਰਾ ਸਦੀਵ ਪਾਇ ਨੰਗਈ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਵਿਹੀਨ ਛਿੰਨ ਕਹਿ ਸਕੇ ਤਰਤ ਹੈ। ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਤਾ ਧਾਰੀ ਪੌਣ ਕੇ ਹਾਰੀ ਸੁਭ ਜੰਗ ਜਾਨੀਅਤ ਹੈ। ਤ੍ਰਿੰਡ ਕੇ ਫਸਈਆ ਧਨ ਲੋਭ ਕੇ ਤਜਈਆ ਤੇ ਤੰਗੋਵਨ ਕੇ ਜਈਆ ਬ੍ਰਿੰਗ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ। ਜਿਤ ਵੱਡੇ ਗਿਆਨੀ ਤਿੰਨੋ ਜਾਨੀ ਪੈ ਵਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਵਸਈਆ ਤਾਹੇ ਭੂਚਰੀ ਗਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਵਖਾਨੀ ਹੈ। ਫਲ ਕੇ ਵਜਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਦੇ ਤਭੂਤ ਕੇ ਪਛਾਨੀ ਹੈ। ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਫਛਈਆ ਸੋ ਚਕੋਰ ਸਮ ਮਾਨੀਏ। ਸੂਰਜ ਸਿਵਈਆ ਤਾਹੇ ਕੌਰ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ। ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੇ ਤਾਲ ਮੈ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ। ਮਾਧਵ ਭਵਰ ਅਡੇ ਰੁਗੋ ਕਨਹਿਆ ਨਾਮ ਕੰਸ ਕੋ ਬਥਈਆ ਜਾ ਮਧੂਤ ਕਹੀਅਤ ਹੈ। ਮੂਡ ਰੂਡ ਪੀਟਤ ਨਾ ਗੂੜਤਾ ਕੋ ਭੇਦ ਭਾਵੇ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ

ਨਾਚਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀਆਂ ਨੇਕ ਭਾਉ ਕਰਿਓ ਹੀ ਕਰਤ ਹੈ। ਚੰਦਰਮਾਤ ਸੀਤਲਨ ਸੂਰਜ ਦੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪਸਿਆਦ ਬ੍ਰਹਮਾ ਸੇਨਾ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੋਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸੇਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਬਿਸਨ ਕੇ ਤੇ ਵੇਦ ਗੋ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ। ਮੋਰ ਦੀ ਮਦਾਰ ਕਿਤੇ ਅਸ਼ਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰੇ ਓ ਪਿਕਾਂਬਰ ਕਿਤੇ ਗਨ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕੇ ਫੇਰ ਭੂਮ ਹੀ ਮਿਲਏ ਹੈ। ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਕਈ ਕੋਸ ਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਬ ਕੋ ਦਲਤ ਹੈ। ਮਾਨਸੇ ਮਹੀ ਬੋ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੂਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰ ਦ੍ਰੋਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਬੋਸ ਦੀ ਅਨੇਕਤਾ ਨਿਭਾਵਤ ਹੈ ਸੀਸ ਕੋ। ਕਹਾ ਭਯੋ ਮੱਲ ਜੋ ਪਕਾਠ ਤੇ ਅਨੇਕ ਡੰਡ ਸੋਤ ਨ ਡੰਡੋ ਤੇ ਅਸ ਟਾਂਗ ਅਥ ਤੀਸ ਕੋ। ਕਹਾ ਭਯੋ ਰੁਗ ਜੋ ਪੈਡਾ ਜੋ ਰਹੇ ਉਰਧ ਮੁਖ ਮਨ ਤੇ ਨਾ ਮੁੰਡ ਨਿਹੋ ਰਾਯੋ ਆਦ ਈਸ ਕੋ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗ ਤੀਸ ਕੋ। ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਾ ਸੇ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ। ਆਗ ਗੋਚਰਈਆ ਫਲ ਫੂਲ ਕੋ ਭਜਈਆ ਸਦ ਬਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੋ। ਕਹਾਂ ਭਯੋ ਭੇਡ ਜੋ ਗਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਜਈਆ ਬੋਲ ਪੂਛ ਦੀਜੇ ਜੋਕ ਸੋ। ਕਾਮ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੋ। ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਹੀ ਕਰਤ ਹੈ। ਇੱਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸ੍ਰਾਵਕ ਤਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸ ਕੇ ਤਰਤ ਹੈ। ਜੈਸੇ ਇੱਕ ਸਵਾਂਗੀ ਕਹੂੰ ਜੋ ਕੀਆ ਵੈਰਾਗੀ ਬਨੇ ਕਬ ਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ। ਕਹੂੰ ਪੌਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈਰ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਈ ਕੇ ਲੋਕਨ ਬ੍ਰਹਮਾਵਈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਵਾਰ ਗੀਦਰ ਪੁਕਾਰ ਪਰ ਸੀਤ ਕਾਲ ਕੁੰਜਰ ਉਗਦ ਅਨੇਕ ਦਾ ਪੁਕਾਰ ਹੀ। ਕਹਾ ਭਯੋ ਜੋ ਪਿਕਲ ਵਤਰ ਲਿਓ ਕਾਂਸ ਵਿੱਚ ਚੀਰ ਚੀਰ ਚੋਰ ਟਾਂਗ ਠਾਰਨ ਸੋ ਮਾਰ ਹੀ। ਕਹਾ ਭਯੋ ਫਾਂਸੀ ਡਾਰ ਬੂਡਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ। ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿੱਚ

ਕਈ ਜਪਤ ਜੋ ਕਲਪੰ ਵਰਜੰਤਨ ਹਿਤ ਦਬਦਾਸ ਪਾਇਤਨਾਂਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਬਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ

ਆਈਏ ਅਗੰਜ ਆਦਿ ਦੇਵ ਹੈ ਕਹੋ ਸੁਕੈ ਸਪਾਈਐ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾਡ ਹੈ ਨ ਘਾਟ ਬਾਡ ਹੋਤ ਹੈ ਨਹਾਨ ਹੈ ਨਵਾਨ ਹੈ ਸਮਾਨ ਰੂਪ ਜਾਨੀਐ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਐ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਬਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ ਤਾਤ ਹੈ ਨ ਮਾਤ ਹੈ।

ਨੰਦ ਤੇਜ ਜਾਣੀਐ ਹੂਮ ਵਿੱਚ ਹੈ ਸਦਾ ਛਿਜ ਤੇਜ ਮਾਨੀਐ ਨ ਆਦ ਹੈ ਨ ਵਿਆਦ ਹੈ ਆਗਾਦ ਰੂਪ ਲੇਖੀਐ ਦੋਖ ਹੈ ਅਦਾਗ ਹੈ ਛੇ ਪ੍ਰਤਾਪ ਪੇਖੀਐ ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋ ਰਲਾਉ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ਨ ਆਦ ਹੈ ਨ ਗਾਦ ਹੈ ਨ

ਤਪੀਕਰਨ ਤਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਆਦ ਜੇ ਬੜੇ ਤਪਸ ਤਪੀ ਬਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰੁ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੇ ਤੁਰੰਤ ਦਰੋਹ ਦੇਹ ਕੇ ਅਨੰਤ ਬਾਂਧ ਸੋਧ ਹੈ ਤਵਾ ਪ੍ਰਸਾਦ ਰੂਆ ਅਮਲ ਛੰਦ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨਾ ਵਰਣ ਜਾ ਕੋ ਜਾਤ ਪਾਤ ਨਾ ਫੇਖ, ਰੂਪ ਰੇਖ ਨਾ ਰੰਗ ਜਾ ਕੋ ਰਾਖ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵਾ ਪਾਲ, ਦੀਨ ਬੰਧ ਪ੍ਰਭੀਨ।

ਸਰਬ ਸਿਮਰਤਨ ਸਰਬ ਸਾਸਤਰਨ ਸਰਬ ਵੇਦ ਵਿਚਾਰ, ਦੁਸ਼ਟ ਹਰਤਾ ਬਿਸਵਰਤਾ ਆਦਿ ਰੂਪ ਅਪਾਰ, ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵਾ ਖੰਡ, ਭੂਮਾ ਕਾਜ ਲੇਥਲੇ ਮਹਿ ਜਪਤ ਜਾਪ ਅਮੰਡ, ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਵਚਾਰ, ਆਦਿ ਦੇਵਾ ਪਾਰ ਸ੍ਰੀਪਦ ਦੁਸ਼ਟ ਪੁਸ਼ਟ ਪ੍ਰਹਾਰ, ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ, ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ, ਜਨਮ ਜਾਤਾ

ਸਦਾ ਸਮਰਪਣ ਧਰਗ ਬਿਤਰਗਣ ਤਪਤ ਪ੍ਰਤਾਪਨ ਜਪਤ ਜਿਵੇ ਜਾਇ ਜਾਇ ਹੋਸੀ ਸਹਸਰ ਪ੍ਰਕਾਰ ਖਣ ਆਦ ਅਨੀਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾ।

ਤਨ ਭੈ ਅਨੰਤ ਦਉ ਕਹੋ ਜਥਾ ਬਦ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਅਭੂਤ ਅਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਤ ਕਈ ਉੱਚ ਨੀਚ ਕੀ ਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਬਲਡ ਸੂਰਤ ਸਿਜਦਾ

ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ ਸੰਗ ਸਾਧ

0: कोई
1: मेरा प्रिय प्यारा

Yeah.

ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ ਸਿਰ

Best.

ਬਹਿ ਜਾਓ ਵਾਹਿਗੁਰੂ ਜੀ, ਬਹਿ ਜਾਓ ਨਹੀਂ ਤਾਂ ਬਾਹਰ ਚਲੋ। ਸਤਨਾਮ।

ਨਿਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ

ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਧੰਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਕੇ ਪੁੰਜ ਬਾਣੀ ਕੇ ਬੋਹਿਥ ਕਲਯੁਗ ਕੇ ਉਧਾਰ ਕਰਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਜੋ ਸ਼ਹਾਦਤ ਦੇ ਪ੍ਰਸੰਗ ਜੋ ਆਪਾਂ ਇਹ ਨਿਮਿਤ ਮਰਿਆਦਾ ਮੁਤਾਬਕ ਜੋ ਆਪਾਂ ਸਰਵਣ ਕਰ ਰਹੇ ਹਾਂ, ਕਿਉਂਕਿ ਸਾਧ ਸੰਗਤ ਜੀ ਆਉਣ ਵਾਲੀ 18 ਤਰੀਕ ਨੂੰ ਭਾਵ ਕੇ ਕੱਲ੍ਹ ਵਾਲੇ ਦਿਹਾੜੇ ਸਤਿਗੁਰੂ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਆਪਾਂ ਬਹੁਤ ਸ਼ਰਧਾ ਭਾਵਨਾ ਬਹੁਤ ਵਿਰਾਗ ਦੇ ਵਿੱਚ ਜੋ ਹਰ ਸਾਲ ਆਪਾਂ ਮਨਾਉਂਦੇ ਹਾਂ, ਇਸ ਸਾਲ ਵੀ ਆਪਾਂ ਨੇ ਮਨਾਉਣਾ ਹੈ। ਇਸ ਨਿਮਿਤ ਜੋ ਤਖਤ ਸਾਹਿਬ ਜੀ ਦੀ ਪਾਵਨ ਮਰਿਆਦਾ ਮੁਤਾਬਕ 5 ਦਿਨਾਂ ਦੇ ਵਿਸ਼ੇਸ਼ ਦੀਵਾਨ ਜਿਹੜੇ ਹਨ ਜੋ ਸਜਾਏ ਜਾਂਦੇ ਹਨ, ਕਿਉਂਕਿ ਸ਼ਾਮਾਂ ਦੀ ਕਥਾ ਜਿਹੜੀ ਹੈ ਲੜੀਵਾਰ ਰੂਪ ਦੇ ਵਿੱਚ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ, ਲੇਕਿਨ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗ ਜਿਹੜੇ ਹਨ ਉਹ ਸੰਗਤਾਂ ਨੂੰ ਸਰਵਣ ਕਰਾਏ ਜਾਂਦੇ, ਜਿਹਦੇ ਵਿੱਚ ਆਪ ਜੀ ਹੁਣ ਹਾਜ਼ਰੀਆਂ ਭਰ ਰਹੇ ਹੋ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੂੰ ਚੰਦੂ ਨੇ ਇਸ ਬੇਈਮਾਨ ਨੇ ਦੁਸ਼ਟ ਨੇ ਮਹਾਰਾਜ ਨੂੰ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ, ਜਾ ਕਰਕੇ ਮਹਾਰਾਜ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਨੂੰ ਪ੍ਰਸ਼ਾਦਾ ਪਾਣੀ ਨਹੀਂ ਦਿੱਤਾ ਜਾਵੇਗਾ। ਨਾਲ ਦਿਆਂ ਨੂੰ ਕਹਿੰਦਾ ਇਹਨਾਂ ਨੂੰ ਆਰਾਮ ਵੀ ਨਹੀਂ ਕਰਨ ਦੇਣਾ ਹੈ, ਜਦੋਂ ਇਹ ਲੰਬੇ ਪੈਰ ਕਰਨਗੇ ਢੋ ਲਾਉਣਗੇ ਥੋੜ੍ਹਾ ਇਹ ਆਰਾਮ ਦੀ ਮੁਦਰਾ ਵਿੱਚ ਬੈਠ ਜਾਣਗੇ ਜਾਂ ਆਰਾਮ ਸੁੱਖ ਲੈਣਗੇ, ਉਸੇ ਵੇਲੇ ਇਹਨਾਂ ਨੂੰ ਮਾਰ ਕੁੱਟ ਕਰਕੇ ਉਠਾ ਦੇਣਾ ਹੈ। ਅਤੇ ਨਾਲ ਕਹਿੰਦਾ ਜਦੋਂ ਇਹ ਕਹਿਣਗੇ ਜੀ ਪਿਆਸ ਲੱਗੀ, ਕਹਿਣਾ ਜੀ 1 ਲੱਖ ਦਮੜਾ ਦਿਓ, ਪਾਣੀ ਦਿੱਤਾ ਜਾਵੇਗਾ। ਭੋਜਨ ਦੀ ਮੰਗ ਕਰਦੇ ਹਨ 1 ਲੱਖ, ਜੇ ਇਹ ਕਹਿਣਗੇ ਜੀ ਮੈਂ ਵਿਸ਼ਰਾਮ ਕਰਨਾ ਆਰਾਮ ਕਰਨਾ, ਅਤੇ ਉਸ ਵੇਲੇ ਵੀ ਇਹਨਾਂ ਤੋਂ 1 ਲੱਖ ਦਮੜਾ ਜਿਹੜਾ ਆਪਾਂ ਨੇ ਲੈਣਾ ਹੈ। ਇਸ ਦੁਸ਼ਟ ਨੇ ਪਾਪੀ ਨੇ ਸਾਧ ਸੰਗਤ ਜੀ ਬਹੁਤ ਅਕਹਿ ਅਤੇ ਅਸਹਿ ਕਸ਼ਟ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇਸ ਪਾਪੀ ਨੇ ਢਾਲਣੇ ਕੀਤੇ। ਪਹਿਲਾਂ ਤਾਂ ਇਹਨੂੰ ਇਹ ਸੀ ਕਿ ਮਹਾਰਾਜ ਜੀ ਡਰ ਜਾਣਗੇ, ਭੈਭੀਤ ਹੋ ਜਾਣਗੇ, ਲੇਕਿਨ ਮਹਾਰਾਜ ਜੀ ਨੇ ਇਹਦਾ ਵਚਨ ਜਦੋਂ ਨਹੀਂ ਮੰਨਣਾ ਕੀਤਾ ਅਤੇ ਉਸ ਤੋਂ ਬਾਅਦ ਇਸ ਪਾਪੀ ਨੇ ਕੀ ਕੀਤਾ ਸਾਧ ਸੰਗਤ ਜੀ, ਅਤੇ ਪਾਣੀ ਨੂੰ ਬਹੁਤ ਜ਼ਿਆਦਾ ਤੌਣਾ ਕੀਤਾ, ਬਹੁਤ ਵੱਡਾ ਘੜੂੰਚਾ ਜਿਹੜਾ ਹੁੰਦਾ ਦੇਗਚਾ ਹੁੰਦਾ ਉਹਦੇ ਵਿੱਚ ਪਾਣੀ ਨੂੰ ਤਾ ਕਰਕੇ ਉਬਾਲ ਕਰਕੇ ਉਬਲਦੀ ਹੋਈ ਦੇਗ ਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਬਿਠਾਉਣਾ ਕੀਤਾ। ਸਿਪਾਹੀਆਂ ਨੂੰ ਕਹਿੰਦਾ ਇਹਨਾਂ ਨੂੰ ਬੰਨ ਕਰਕੇ ਲੈ ਕੇ ਆਓ, ਪਾਣੀ ਦੇ ਵਿੱਚ ਬਿਠਾਓ। ਮਹਾਰਾਜ ਨੇ ਕਿਹਾ ਪਾਪੀਆ ਇਹ ਸਾਨੂੰ ਪਕੜਨ ਦੀ ਲੋੜ ਨਹੀਂ ਹੈ, ਅਸੀਂ ਖੁਦ ਚੱਲ ਕੇ ਜਾਵਾਂਗੇ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਕਰਕੇ ਜਿਸ ਤਰ੍ਹਾਂ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਚੁੱਬੀ ਲਾਉਂਦੇ ਹਾਂ, ਮਹਾਰਾਜ ਜੀ ਉਸ ਉਬਲਦੀ ਹੋਈ ਦੇਗ ਦੇ ਵਿੱਚ ਬੈਠ ਕਰਕੇ ਰੱਬ ਦੇ ਭਾਂਡੇ ਨੂੰ ਸੱਤ ਕਰਕੇ ਮੰਨਣਾ ਕੀਤਾ। ਅਤੇ ਉਸ ਤੋਂ ਬਾਅਦ ਵੀ ਪਿਆਰਿਓ ਇਹਦਾ ਜਿਹੜਾ ਹੈ ਹੀਆ ਜਿਹੜਾ ਹੈ ਨਹੀਂ ਪਸੀਜਿਆ, ਵੇਖਦਾ ਕਿ ਮੈਂ ਇੰਨਾ ਦੁੱਖ ਦੇ ਰਿਹਾ ਇੰਨੀਆਂ ਤਕਲੀਫਾਂ ਦੇ ਰਹੀਆਂ, ਲੇਕਿਨ ਮਹਾਰਾਜ ਨੂੰ ਕੋਈ ਦੁੱਖ ਨਹੀਂ ਲੱਗ ਰਿਹਾ, ਕੋਈ ਤਕਲੀਫ ਇਹਨਾਂ ਨੂੰ ਨਹੀਂ ਲੱਗ ਰਹੀ ਹੈ। ਅਤੇ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾ ਪਿਆਰਿਓ ਆਪਣੇ ਮਨ ਦੇ ਵਿੱਚ ਘਾੜਤ ਕਰਦਾ ਹੈ। ਇਹਦੀ ਜਿਹੜੀ ਲੜਕੀ ਇਹਦੀ ਜਿਹੜੀ ਨੂੰਹ ਰਾਣੀ ਜਿਹੜੀ ਹੈ ਇਹ ਸਿੱਖਾਂ ਦੇ ਪਰਿਵਾਰ ਦੇ ਵਿੱਚੋਂ ਸਨ, ਉਹਨੂੰ ਜਦੋਂ ਪਤਾ ਚੱਲਿਆ ਕਿ ਇਹ ਪਾਤਕੀ ਜਿਹੜਾ ਪਾਪੀ ਪਾਮਰ ਜਿਹੜਾ ਹੈ
ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਹੁਤ ਜ਼ਿਆਦਾ ਕਸ਼ਟ ਬੜੇ ਤਸੀਹੇ ਦੇ ਰਿਹਾ ਹੈ। ਤੇ ਮਨ ਵਿੱਚ ਉਹ ਬੱਚੀ ਵਿਚਾਰ ਕਰਦੀ ਕਿ ਮੈਂ ਮੇਰਾ ਜਨਮ ਤਾਂ ਸਿੱਖਾਂ ਵਾਲਾ ਹੈ, ਸਿੱਖਾਂ ਦੇ ਘਰ ਦਾ ਮੇਰਾ ਜਨਮ, ਸਤਿਗੁਰੂ ਮਹਾਰਾਜ ਜੀ ਦੀ ਮੈਂ ਪੂਜਾ ਕਰਦੀ ਹਾਂ, ਅਸੀਂ ਉਹਨਾਂ ਦੀ ਮਨੌਤ ਕਰਦੇ ਹਾਂ। ਉਹ ਪਿਆਰੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਇੱਕ ਦਰਸ਼ਨ ਨਿਮਕ ਮਾਤਰ ਦਰਸ਼ਨ ਵੀ ਹੋ ਜਾਣ, ਅਸੀਂ ਤੜਫ ਉੱਠਦੇ ਹਾਂ। ਅਸੀਂ ਕਹਿੰਦੇ ਹਾਂ ਕਿ ਭਾਈ ਸਾਡਾ ਜਨਮ ਜਿਹੜਾ ਕਿਰਤਾਰਥ ਹੋ ਗਿਆ, ਧੰਨਤਾ ਦੇ ਯੋਗ ਹੋ ਗਿਆ। ਇਹੋ ਜਿਹੇ ਸਤਿਗੁਰੂ ਮਹਾਰਾਜ ਮੇਰੇ ਘਰ ਦੇ ਵਿੱਚ ਆਏ, ਮੇਰਾ ਸਹੁਰਾ ਜਿਹੜਾ ਹੈ ਉਹਨਾਂ ਨੂੰ ਤਕਲੀਫਾਂ ਦੇ ਰਿਹਾ, ਦੁੱਖ ਦੇ ਰਿਹਾ, ਉਹ ਬੱਚੀ ਤੋਂ ਰਿਹਾ ਨਹੀਂ ਗਿਆ। ਉਹ ਪਿਆਰਿਓ ਰਾਤ ਦੇ ਹਨੇਰੇ ਦੇ ਵਿੱਚ ਰਿਸ਼ਵਤ ਆਦਿਕ ਦੇ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਈ। ਮਹਾਰਾਜ ਜੀ ਦੇ ਲਈ ਉਹਨੇ ਪ੍ਰਸ਼ਾਦਾ ਪਾਣੀ ਆਦਿਕ ਲਿਆਉਣਾ ਕੀਤਾ। ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਇਹ ਪ੍ਰਸ਼ਾਦਾ ਪਾਣੀ ਜਿਹੜਾ ਇਹ ਆਪ ਜੀ ਛਕਣਾ ਕਰੋ। ਸਤਿਗੁਰੂ ਮਹਾਰਾਜ ਨੇ ਇਨਕਾਰ ਕਰ ਦਿੱਤਾ, ਕਿਹਾ ਬੇਟਾ ਇਹ ਪਾਪੀ ਦੇ ਘਰ ਦਾ ਅਸੀਂ ਕੁਛ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਹੈ। ਉਹਨੇ ਆਪਣਾ ਪਰਚਾ ਦਿੱਤਾ, ਮਹਾਰਾਜ ਮੈਂ ਦੀ ਨੂੰ ਹਾਂ, ਲੇਕਿਨ ਪਿਛਲਾ ਮੇਰਾ ਜਿਹੜਾ ਹੈ ਨਹਿਰ ਪਰਿਵਾਰ ਜਿਹੜਾ ਉਹ ਗੁਰਸਿੱਖਾਂ ਵਾਲਾ ਹੈ, ਇਸ ਕਰਕੇ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਈ ਹਾਂ। ਇਹ ਅਜੋਗ ਗੱਲ ਹੋ ਗਈ ਹੈ ਮਹਾਰਾਜ, ਮੇਰੇ ਘਰ ਦੇ ਵਿੱਚ ਆਪ ਜੀ ਨੂੰ ਇੰਨੇ ਕਸ਼ਟ ਦਿੱਤੇ ਜਾ ਰਹੇ, ਮੈਂ ਕਿਸ ਤਰ੍ਹਾਂ ਇਹਨੂੰ ਜਰਾਂ। ਮਹਾਰਾਜ ਨੇ ਕਿਹਾ ਇਹ ਵਾਹਿਗੁਰੂ ਜੀ ਦਾ, ਰੱਬ ਜੀ ਦਾ ਭਾਣਾ, ਇਹਨੂੰ ਸੱਤ ਕਰਕੇ ਮੰਨਣਾ ਕਾਰਾ। ਉਹ ਤੋਂ ਬਾਅਦ ਪਿਆਰੇ ਉਹ ਬੱਚੀ ਤਾਂ ਚੱਲ ਗਈ। ਇਹ ਪਾਪੀ ਜੜੋ ਦਿਨ ਉੱਠਿਆ ਤੇ ਉੱਠ ਕਰਕੇ ਫਿਰ ਵਿਚਾਰ ਕਰਦਾ, ਕਹਿੰਦਾ ਕਿ ਮੈਂ ਉਬਲਦੀ ਦੇਗ ਦੇ ਵਿੱਚ ਮਹਾਰਾਜ ਨੂੰ ਬਿਠਾਇਆ, ਮਹਾਰਾਜ ਨੂੰ ਕੋਈ ਤੱਤੀ ਵਾਹ ਨਹੀਂ ਲੱਗੀ, ਸੇਕ ਨਹੀਂ ਵੱਜਿਆ, ਲੱਗਦਾ ਕਿ ਕੋਈ ਇਹਨਾਂ ਨੇ ਕੋਈ ਇੱਕ ਜੁਗਤੀ ਮੁਕਤੀ ਅਰਥ ਵਰਤਾਈ ਹੋਵੇਗੀ। ਕਹਿੰਦਾ ਚਲੋ ਪਾਣੀ ਤੋਂ ਤਾਂ ਬਚ ਗਏ ਲੱਗਦਾ, ਲੇਕਿਨ ਹੁਣ ਤੱਤਾ ਰੇਤਾ ਜਿਹੜਾ ਹੈ, ਉਹ ਤੱਤਾ ਰੇਤਾ ਜਿਹੜਾ ਉਹ ਇਹਨਾਂ ਦੇ ਉੱਤੇ ਮੈਂ ਪਾਵਾਂਗਾ। ਇੰਜ ਕਹਿ ਕਰਕੇ ਜਦੋਂ ਸਾਧ ਸੰਗਤ ਜੀ ਆਇਆ, ਇਹਨੇ ਪਠਿਆਰ ਜਿਹੜੇ ਹੁੰਦੇ ਹਨ ਤੇ ਉਹਨਾਂ ਦੇ ਕੋਲ ਆਪਣੇ ਬੰਦੇ ਨੂੰ ਭੇਜਣਾ ਕੀਤਾ, ਉਹਦਾ ਵੀ ਜ਼ਿਕਰ ਆਉਂਦਾ ਕਿ ਉਹ ਪਠਿਆਰ ਜਿਹੜਾ ਗੁਰਦਿੱਤਾ ਸੀ ਕਰਕੇ ਉਹਦਾ ਨਾਮ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਨੇ ਕੋਟ ਕਰਨਾ ਕੀਤਾ। ਉਹਦੇ ਕੋਲ ਇਹਦੇ ਬੰਦੇ ਗਏ ਤੇ ਨਾਲ ਵੱਡਾ ਸਾਰਾ ਘਣੂੰਚਾ ਜਿਹੜਾ ਭਰ ਕਰਕੇ ਤੱਤਾ ਰੇਤਾ ਜਿਹੜਾ ਉਹਨੂੰ ਲਿਆਉਣਾ ਕੀਤਾ। ਉਹ ਵੇਖ ਕਰਕੇ ਵੀ ਪਿਆਰਿਓ ਕਹਿੰਦਾ ਕਿ ਹੁਣ ਥੋੜ੍ਹਾ ਠੰਡਾ ਹੋ ਗਿਆ ਲੱਗਦਾ, ਇਹਨੂੰ ਔਰ ਅੱਗ ਦੇ ਵਿੱਚ ਤੌਣਾ ਕਰੋ, ਚੰਗੀ ਤਰ੍ਹਾਂ ਇਹ ਰੇਤੇ ਨੂੰ ਤਪਾਓ। ਜਿਸ ਤਰ੍ਹਾਂ ਅੱਗ ਦੇ ਛੋਲੇ ਹੁੰਦੇ ਨਾ ਪਿਆਰਿਓ, ਇੱਕਦਮ ਲਾਲ ਸੁਰਖ ਹੋ ਜਾਂਦੇ। ਕਹਿੰਦਾ ਇਸ ਤਰ੍ਹਾਂ ਇਹ ਰੇਤ ਦੇ ਕਣ ਨੂੰ ਤੁਸੀਂ ਤੌਣਾ ਕਰੋ, ਫਿਰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਮੈਂ ਪਾਵਾਂਗਾ, ਫਿਰ ਵੇਖਦਾ ਹੈ ਮੇਰਾ ਬਚਨ ਕਿਸ ਤਰ੍ਹਾਂ ਨਹੀਂ ਮੰਨਦੇ ਹਨ। ਇੱਥੋਂ ਤੱਕ ਸਾਧ ਸੰਗਤ ਜੀ, ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਜੀ ਦਾ ਜੋ ਪਾਵਨ ਸ਼ਹਾਦਤ ਦੇ ਪ੍ਰਸੰਗ, ਜੋ ਇਸ ਪਾਪੀ ਨੇ ਕਸ਼ਟ ਦੇਣਾ ਕੀਤਾ, ਉਹ ਪ੍ਰਸੰਗਾਂ ਨੂੰ ਆਪਣੇ ਸਰਵਣ ਕਰਨਾ ਕੀਤਾ। ਆਓ ਸਾਧ ਸੰਗਤ ਜੀ, ਅਗਲੀ ਆਉਣ ਵਾਲੀ ਪਾਵਨ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦਾ ਹਿਰਦੇ ਵਿੱਚ ਧਿਆਨ ਧਾਰਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ

0: ਜੋ ਵੱਡੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਜੋ ਅਵਸਥਾ ਹੁੰਦੀ ਹੈ।
1: ਮਹਜਨ ਜਨਾਇ ਵਿਦਮਾਨੀ,
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਤੱਖ ਪਿਆਰਿਓ, ਜੋ ਆਪ ਵੀ ਮਹਾਰਾਜ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਦੋਂ ਆਪਾਂ ਜਾਪ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਕਰਦਿਆਂ ਹੋਇਆ ਤੇ ਪੂਰੀ ਅਸ਼ਟਪਦੀ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਵਰਣਨ ਕਰਨਾ ਕੀਤਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ। ਸੋ ਇਹਦੇ ਵਿੱਚ ਇਹ ਵੀ ਵਚਨ ਕੀਤਾ, ਜਿਸ ਤਰ੍ਹਾਂ ਕਿ ਤੱਤ ਹੁੰਦੇ ਹਨ ਤੇ ਤੱਤਾਂ ਨੂੰ ਪਿਆਰਿਓ ਕੋਈ ਦੋਸ਼ ਨਹੀਂ ਲੱਗਦਾ ਹੈ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਤੇ ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜਿਉ ਪਾਵਕ ਕਹਿ ਸਹਿਜ ਸੁਭਾਓ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਹ ਜੋ ਪੂਰੀ ਪਿਆਰਿਓ ਬ੍ਰਹਮ ਗਿਆਨੀ ਦੀ ਜੋ ਅਵਸਥਾ ਉਹਦੀ ਪਰਿਭਾਸ਼ਾ ਸਤਿਗੁਰੂ ਮਹਾਰਾਜ ਜੀ ਨੇ ਉਹ ਅਸ਼ਟਪਤੀ ਦੇ ਵਿੱਚ ਵਰਣਨ ਕਰਨਾ ਕੀਤਾ। ਅੱਜ ਪ੍ਰਤੱਖ ਸਤਿਗੁਰੂ ਮਹਾਰਾਜ ਆਪਣੇ ਪਿੰਡੇ ਦੇ ਉੱਤੇ ਹੰਡਾ ਕਰਕੇ ਦੱਸ ਰਹੇ ਹਨ, ਇਹ ਕੋਈ ਕਾਲਪਨਿਕ ਗੱਲਾਂ ਨਹੀਂ ਹਨ ਕਿ ਭਾਈ ਕਈ ਗੱਲਾਂ ਨਾ ਪਿਆਰਿਓ ਮਨ ਘੜਤ ਹੁੰਦੀਆਂ ਕਾਲਪਨਿਕ ਹੁੰਦੀਆਂ ਆਪਾਂ ਬਣਾ ਤਾਂ ਲੈਂਦੇ ਹਾਂ, ਲੇਕਿਨ ਉਹਦੇ ਉੱਤੇ ਕਸੌਟੀ ਦੇ ਖੜੇ ਉਤਰਨਾ ਬੜਾ ਔਖਾ ਹੁੰਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਪ੍ਰੈਕਟੀਕਲੀ ਪਿਆਰਿਓ ਉਹ ਅਵਸਥਾ ਨੂੰ ਆਪਣੇ ਉੱਤੇ ਟਹਾਲ ਕਰਕੇ ਦਿਖਾ ਦੇਣਾ ਕੀਤਾ ਕਿ ਅਸਾਂ ਜੋ ਵਚਨ ਕੀਤਾ, ਜੋ ਬ੍ਰਹਮ ਗਿਆਨੀ ਦੇ ਬਾਬਤ ਕਿਹਾ, ਉਹ ਅਸੀਂ ਪ੍ਰਤੱਖ ਆਪਣੇ ਪਿੰਡੇ ਦੇ

0: ਜੀ ਦਾ ਮੁਖਾਰ ਬਿੰਦ ਜਿਹੜਾ ਪਿਆਰੇ ਉਹ ਹੰਸੂ ਹੰਸੂ ਕਰ ਰਿਹਾ, ਕੋਈ ਲਿਸ਼ ਮਾਤਰ ਕੋਈ ਸ਼ੋਕ ਮਹਾਰਾਜ ਜੀ ਦੇ ਚਿਹਰੇ ਉੱਤੇ ਨਜ਼ਰ ਨਹੀਂ ਆ ਰਿਹਾ ਹੈ।
1: ਮਨ ਕੀ ਬ੍ਰਤੀ ਕਰਾ ਸੁਖ ਪਾਇਆ,
0: ਮਹਾਰਾਜ ਜੀ ਦੀ ਮਨ ਦੀ ਬ੍ਰਤੀ ਜਿਹੜੀ ਹੈ ਇੱਕ ਸਮਾਨ ਹੈ ਪਿਆਰਿਓ।
1: ਕਠੋਰ ਚੰਦ ਕੁਲ
0: ਜਿਹੜਾ ਚੰਦੂ ਜਿਹੜਾ ਕੁਲ ਹੱਤੀ ਜਿਹੜਾ ਪਾਮਰ ਜਿਹੜਾ ਇਹਨੇ ਆ ਕਰਕੇ ਬਚਨ ਕਰਨਾ ਕੀਤਾ,
1: ਮਮਤਾ
0: ਇਹਨੇ ਕਿਹਾ ਕਿ ਦੇਖੋ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਮੇਰੀ ਛਾਤੀ ਨੂੰ ਸਾੜਨਾ ਕੀਤਾ। ਤੇ ਜਿਹੜੇ ਜੱਲਾਦ ਜਿਹੜੇ ਉਹਨਾਂ ਨੂੰ ਕਹਿੰਦਾ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਤਪਾਇਆ, ਮੈਨੂੰ ਦੁੱਖ ਦਿੱਤਾ, ਕਸ਼ਟ ਦਿੱਤੇ, ਇਸ ਤਰ੍ਹਾਂ ਇਹਨਾਂ ਨੂੰ ਆਪਾਂ ਨੇ ਕਸ਼ਟ ਦੇਣਾ, ਇਹਨਾਂ ਨੂੰ ਦੁੱਖ ਦੇਣੇ ਹਨ।
1: ਪਰੇ ਨਾ ਅਪਰ
0: ਹੁਣ ਇਸ ਤੋਂ ਪਰੇ ਕੁਛ ਵੀ ਨਹੀਂ ਹੋ ਸਕਦਾ, ਮੈਂ

0: ਕਰਦੇ ਸੀ ਲੇਕਿਨ ਅੱਜ ਮੂੰਹੋਂ ਬਚਨ ਕਿਉਂ ਨਹੀਂ ਨਿਕਲ ਰਿਹਾ।
1: ਬੈਠਤ ਬੋਲਤ ਬਨ ਬ੍ਰਹਮ
0: ਕਹਿੰਦਾ ਹੁਣ ਬ੍ਰਹਮ ਗਿਆਨੀ ਬਣ ਕਰਕੇ ਜਿਸ ਤਰ੍ਹਾਂ ਇਹ ਮਹਾਂਪੁਰਖ ਚੁੱਪ ਹੋ ਕਰਕੇ ਬਹਿੰਦੇ ਇਸ ਤਰ੍ਹਾਂ ਚੁੱਪੀ ਨੂੰ ਧਾਰਨ ਕਰਕੇ ਬੈਠਣਾ ਕੀਤਾ।
1: ਕਹਿਓ ਕਲੰਕਿਤ ਕੀ
0: ਕਹਿੰਦਾ ਤੁਸੀਂ ਮੈਨੂੰ ਕੁੱਤਾ ਬੋਲ ਕਰਕੇ ਮੈਨੂੰ ਕਲੰਕਿਤ ਕਰਨਾ ਕੀਤਾ।
1: ਤਪ ਜਿਮ ਤਪ ਮਮ ਹੀ
0: ਤੇ ਕਹਿੰਦਾ ਜਿਸ ਤਰ੍ਹਾਂ ਮੇਰਾ ਹਿਰਦਾ ਜਿਹੜਾ ਤਪ ਰਿਹਾ ਸੀ ਨਾ ਇਸ ਤਰ੍ਹਾਂ ਹੀ ਆਪ ਜੀ ਨੂੰ ਤੜਪਾ ਤੜਪਾ ਕੇ ਮੈਨੇ ਮਾਰਨਾ ਹੈ, ਮੈਨੇ ਖਤਮ ਕਰ ਦੇਣਾ ਹੈ।
1: ਤਪਤ ਅਰੂਢਨ ਲਾਗੇ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲਈ ਪਿਆਰਿਓ ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਸਤਿਗੁਰੂ ਮਹਾਰਾਜ ਕਿੱਥੇ ਜੇ ਵਿਰਾਜਮਾਨ ਹੋਣਾ ਨਾ ਪਿਆਰਿਓ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਭੱਜ ਕਰਕੇ ਬਹੁਤ ਸੋਹਣਾ ਜਿਹੜਾ ਵਿਛਾਉਣਾ ਵਿਛਾਉਂਦੇ ਹਨ ਗੱਦਾ ਆਦਿਕ ਵਿਛਾਇਆ ਜਾਂਦਾ ਉਹਦੇ ਉੱਤੇ ਸਤਿਗੁਰੂ ਮਹਾਰਾਜ ਨੂੰ ਬਿਠਾਇਆ ਜਾਂਦਾ ਉਹ ਵੀ ਸਮਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਹੰਡਾਇਆ ਪਿਆਰਿਓ। ਕਈ ਵਾਰੀ ਨਾ ਕਈ ਵਾਰੀ ਕੱਪੜੇ ਨਹੀਂ ਮਿਲਦੇ ਸੀ ਕਿੱਥੇ ਬਾਹਰ ਅੰਦਰ ਜਾਣਾ ਹੋਵੇ ਗੁਰੂ ਕੇ ਸਿੱਖ ਆਪਣੇ ਅੰਗੋਸ਼ੇ ਜਿਹੜੇ ਆਪਣੇ ਪਿਆਰਿਓ ਹਜੂਰੀਏ ਕੱਢ ਕੇ ਮਹਾਰਾਜ ਜੀ ਦੇ ਥੱਲੇ ਹੇਠਾਂ ਵਿਛਾ ਦਿੰਦੇ ਕਹਿੰਦੇ ਮਹਾਰਾਜ ਇਹਦੇ ਉੱਤੇ ਬੈਠ ਜਾਓ ਇਹ ਸਿੱਖਾਂ ਦੀ ਭਾਵਨਾ ਹੈ। ਇਹ ਵੀ ਮਹਾਰਾਜ ਜੀ ਨੇ ਸਮਾਂ ਹੰਡਾਇਆ। ਅੱਜ ਪਿਆਰਿਓ ਇਹੋ ਜਿਹਾ ਸਮਾਂ ਆਇਆ ਮਹਾਰਾਜ ਜੀ ਨੂੰ ਹੇਠ ਵਿਛਾਉਣ ਦੇ ਲਈ ਕੱਪੜਾ ਨਹੀਂ ਪਿਆਰਿਓ ਤੱਤਾ ਰੇਤਾ ਜੋ ਤਪ ਰਿਹਾ ਛੋਲਿਆਂ ਵਾਂਗੂ ਲਾਲੋ ਲਾਲ ਸੁਲਗ ਰਿਹਾ ਭੜਕ ਰਿਹਾ ਹੈ ਇਹੋ ਜਿਹਾ ਰੇਤਾ ਵਿਛਾਇਆ ਗਿਆ ਤੇ ਇਸ ਪਾਪੀ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜਿਹੜੇ ਰੇਤੇ ਦੇ ਉੱਤੇ ਇਹਨੂੰ ਬਿਠਾਉਣਾ ਕਰੋ।
1: ਬੋਲੇ ਸੁਣੀਐ ਮੂਢ ਕੋ ਭਾਗੇ
0: ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਵੇ ਮੂਰਖਾ ਸਾਡਾ ਬਚਨ ਸੁਣਾ
1: ਭਾਕਿਓ ਨਹੀਂ ਵਿਚਾਰ
0: ਬਾਰ ਬਾਰ ਕਹਿੰਦਾ ਕੁੱਤਾ ਬੋਲਿਆ ਲੇਕਿਨ ਤੂਨੇ ਜੋ ਬੋਲਿਆ ਨਾ
1: ਕਰਾੜ ਝੱਕ ਮਾਰ
0: ਜਿਸ ਤਰ੍ਹਾਂ ਕਿ ਕਈ ਵਾਰੀ ਕੁੱਤੇ ਪਾਗਲ ਹੋ ਜਾਂਦੇ ਕਿਸ ਤਰ੍ਹਾਂ ਕਰਾੜੀ ਜਾਂਦੇ ਇਸ ਤਰ੍ਹਾਂ

0: ਨੇ ਆਪਣੇ ਤੇ ਆਪਣੇ ਪਰਿਵਾਰ ਦੇ ਉੱਤੇ ਬਹੁਤ ਵੱਡੀ ਬਿਪਤਾ ਨੂੰ ਆਪਤਾ ਨੂੰ ਢਾਲਣਾ ਕੀਤਾ।
1: ਦੀਰਘ ਦੁਖਦ
0: ਸਹੇਰਾ, ਬਹੁਤ ਵੱਡੇ ਦੋਸਖਾਂ ਦੀ ਅੱਗ ਦੇ ਵਿੱਚ, ਨਰਕਾਂ ਦੇ ਵਿੱਚ ਤੂੰ ਸੜਨ ਵਾਲਾ ਹੈ।
1: ਮੌਤ ਤੁਰਨ ਫਲ
0: ਤੇ ਤੁਰੰਤ ਤੇਰਾ ਕਾਲ ਹੋਵੇਗਾ ਤੇ ਤੁਰੰਤ ਤੈਨੂੰ ਇਹ ਕਰਨੀ ਦਾ ਫਲ ਪ੍ਰਾਪਤ ਹੋਵੇਗਾ।
1: ਤੂੰ ਤਿਆਗਨ ਅਹ ਸਰੀਰ,
0: ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ ਅਸੀਂ ਤਾਂ ਇਹ ਵਾਹਿਗੁਰੂ ਜੀ ਦੇ ਭਾਣੇ ਦੇ ਰਜ਼ਾ ਦੇ ਅੰਦਰ ਇਸ ਤਰ੍ਹਾਂ ਹੀ ਆਪਣੇ ਤਨ ਦਾ ਆਪਣੇ ਸਰੀਰ ਦਾ ਤਿਆਗ ਕਰਨਾ। ਹੁਣ ਉਹ ਸਮਾਂ ਜਿਹੜਾ ਹੈ ਸਾਡਾ, ਜਿਹੜਾ ਪ੍ਰਭ ਪੁਰਪਿਆਨਾ ਕਰਨ ਦਾ, ਉਹ ਸਮਾਂ ਜਿਹੜਾ ਲਾਗੇ ਆ ਗਿਆ।
1: ਬੋਲਦਾ ਰੂਢਨ ਕਰੇ,
0: ਇੰਜ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹ ਤਪਦਾ ਹੋਇਆ ਰੇਤਾ ਬਾਰੂ ਜਿਹੜਾ ਨਾ, ਜਿਹਦੀ ਵਿਛਾਈ ਕੀਤੀ ਗਈ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਦੇ ਉੱਤੇ ਬਿਰਾਜਨ ਲੱਗੇ ਹਨ।
1: ਹੁਤਾਸਨ ਸੰਪਰ ਖਰੇ,
0: ਉਹ ਰੇਤਾ ਨਾ ਪਿਆਰੇ, ਉਹ ਹੁਤਾਸਨ ਅੱਗ ਦੇ ਵਾਂਗੂ ਜਿਹੜਾ ਉਹਦੇ ਛੋਲੇ ਜਿਹੜੇ ਹਨ ਭੜਕ ਰਹੇ ਹਨ।
1: ਲੰਗਾਹ ਪਿਰਾਣਾ ਦਾ,
0: ਗੁਰੂ ਕਾ ਸਿੱਖ ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਇੱਕੋ ਵਾਰੀ ਪਿਆਰੇ ਉਹ ਭਾਜ ਕਰਕੇ ਗੁਰਮੁਖ ਪਿਆਰੇ ਆਏ ਹਨ।
1: ਰੇਤ ਪਰ ਹਮ ਤਨ ਪਰ,
0: ਕਹਿੰਦੇ ਸਤਿਗੁਰੂ ਮਹਾਰਾਜ ਇਹ ਤੱਤੇ ਰੇਤੇ ਦੇ ਉੱਤੇ ਅਸੀਂ ਲੰਬੇ ਪੈ ਜਾਂਦੇ ਹਾਂ।
1: ਸੋਹੇ ਗੁਰ ਉਪਰ ਖਰੇ,
0: ਤੇ ਕਿਰਪਾ ਕਰੋ ਸਤਿਗੁਰੂ ਮਹਾਰਾਜ, ਆ ਦੁੱਖ ਜਿਹੜਾ ਅਸਾਂ ਨੇ ਝੱਲ ਲੈਣਾ ਹੈ, ਆਪਣੇ ਪਿੰਡੇ ਹੰਡਾਉਣਾ, ਆਪ ਜੀ ਸਾਡੇ ਉੱਤੇ ਖੜ ਕਰਕੇ ਆਰਾਮ ਦੇ ਨਾਲ ਬੈਠ ਜਾਓ।

0: ਆਪ ਜੀ ਨੂੰ ਬਚਾਉਣ ਦੇ ਲਈ ਆਪ ਜੀ ਦੀ ਸੇਵਾ ਕਰਦਿਆਂ ਜੇ ਸਾਡੇ ਪ੍ਰਾਣ ਜੇ ਖਤਮ ਹੋ ਜਾਣਗੇ ਤਾਂ ਕਹਿੰਦੇ ਸਤਿਗੁਰੂ ਮਹਾਰਾਜ ਅਸੀਂ ਧਨਤਾ ਦੇ ਯੋਗ ਹੋ ਜਾਣਾ
1: ਇਨਕੋ ਦੁੱਖ ਦੇਖਣ ਕਰਾ
0: ਤੇ ਆਪ ਜੀ ਦਾ ਦੁੱਖ ਜਿਹੜਾ ਸਤਿਗੁਰੂ ਮਹਾਰਾਜ ਅਸੀਂ ਆਪਣੇ ਅੱਖਾਂ ਦੇ ਨਾਲ ਕਿਸ ਤਰ੍ਹਾਂ ਦੇਖ ਸਕਦੇ ਹਾਂ ਕਿਉਂਕਿ ਜਾਨ ਤੋਂ ਵੀ ਜ਼ਿਆਦਾ ਅਸੀਂ ਆਪ ਜੀ ਦੇ ਨਾਲ ਪਿਆਰ ਕਰਦੇ ਸਤਿਗੁਰੂ ਮਹਾਰਾਜ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਦੁੱਖ ਆਵੇ ਮਹਾਰਾਜ ਉਹ ਸਾਨੂੰ ਲੱਗ ਜਾਵੇ ਤੇ ਆਪ ਜੀ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਰਹੋ ਅੱਜ ਇਹ ਪਾਪੀ ਸਾਡੇ ਅੱਖਾਂ ਦੇ ਸਾਹਮਣੇ ਆਪ ਜੀ ਨੂੰ ਦੁੱਖ ਦੇ ਰਿਹਾ ਅਸੀਂ ਕਿਸ ਤਰ੍ਹਾਂ ਬਰਦਾਸ਼ਤ ਕਰੀਏ
1: ਇਹ
0: ਚੰਗਾ ਲੱਗਦਾ ਕਿ ਆਪ ਜੀ ਨੂੰ ਬਚਾਉਣ ਦੇ ਲਈ ਸਾਡੇ ਤਨ ਦਾ ਨਾਸ਼ ਹੋ ਜਾਵੇ
1: ਚੰਦ ਸਿਪਾਹੀ ਪ੍ਰੇਰੇ
0: ਹੁਣ ਵੇਖ ਕਰਕੇ ਚੰਦੂ ਨੇ ਪਿਆਰੇ ਉਹ ਸਿਪਾਹੀਆਂ ਨੂੰ ਦਬਕਾ ਮਾਰਨਾ ਕੀਤਾ ਉਹਨੂੰ ਇਸ਼ਾਰਾ ਕੀਤਾ ਦੇਖ ਆ ਸਿੱਖ ਕੀ ਕਰਦੇ ਹਨ ਦੋ ਚਾਰ ਡਾਂਗਾ ਇਹਨਾਂ ਨੂੰ ਮਾਰਨਾ ਕਰੋ ਉਹਦੇ ਸਿਪਾਹੀ ਜਿਹੜੇ ਹਨ ਸਿੱਖਾਂ ਨੂੰ ਪਿਆਰਿਓ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਬੰਨਿਆ ਹੋਇਆ ਉਹਦੇ ਸਿਪਾਹੀ ਭੱਜ ਕਰਕੇ ਗਏ ਡਾਂਗਾਂ ਦੇ ਨਾਲ ਇਹ ਪੰਜ ਪਿਆਰੇ ਪੰਜ ਗੁਰੂ ਕੇ ਸਿੱਖਾਂ ਦੇ ਉੱਤੇ ਡਾਂਗਾ ਵਾਰਨੀਆਂ ਕੀਤੀਆਂ ਹੱਥ ਪੈਰ ਭੰਨ ਦਿੱਤੇ ਇੰਜ ਪਿਆਰਿਓ ਪੂਰਾ ਬਲ ਧਾਰਨ ਕਰਕੇ ਧੱਕੇ ਮਾਰ ਕਰਕੇ ਉਹਨਾਂ ਨੂੰ ਅੰਦਰ ਕਮਰੇ ਦੇ ਵਿੱਚ ਬੰਦ ਕਰ ਦਿੱਤਾ
1: ਸ੍ਰੀ ਗੁਰੂ ਕਰੇ ਵਰਜਨਾ ਕਹਨੇ
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਕਰਕੇ ਉਹਨਾਂ ਨੂੰ ਰੋਕਦੇ ਪਏ ਹਨ ਕਹਿੰਦੇ ਕਿ ਭਾਈ ਤੁਸੀਂ ਆਪਣੇ ਮਨ ਦੇ ਵਿੱਚ ਰੋਹ ਗੁੱਸਾ ਕਿਉਂ ਕਰਦੇ ਹੋ ਤੇ ਬੈਠ ਕਰਕੇ ਆਨੰਦ ਦੇ ਵਿੱਚ ਰਹੋ ਸਾਡੇ ਖਾਤਰ ਕਿਉਂ ਤੁਸੀਂ ਮਾਰ ਖਾਂਦੇ ਹੋ
1: ਇਹ ਸਭ ਹੈ ਹਮਰੇ ਅਨੁਸਾਰ
0: ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਇਹ ਜੋ ਵੀ ਭਾਣਾ ਵਰਤ ਰਿਹਾ ਨਾ ਇਹ ਸਾਡੇ ਅਨੁਸਾਰ ਦੇ ਵਿੱਚ ਇਹ ਭਾਣਾ ਵਰਤ ਰਿਹਾ ਹੈ ਸਾਡੀ ਰਜਾ ਦੇ ਵਿੱਚ ਇਹ ਸਭ ਕੁਛ ਹੋ ਰਿਹਾ ਹੈ ਇਸ ਕਰਕੇ ਇਹ ਸਾਡੀ ਰਜਾ ਉਸ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਹੈ ਉਹਦੀ ਰਜਾ ਦੇ ਵਿੱਚ ਮੇਖ ਨਹੀਂ ਮਾਰਨਾ ਚਾਹੀਦਾ ਤੇ ਉਸ ਵੇਲੇ ਭਾਈ ਪੁਰਾਣਾ ਕਹਿਣ ਲੱਗਾ ਸਤਿਗੁਰੂ ਮਹਾਰਾਜ ਆਪ ਜੀ ਦੀ ਅਵਸਥਾ ਵੱਡੀ ਹੈ ਆਪ ਜੀ ਝੱਲ ਸਕਦੇ ਹੋ ਅਸੀਂ ਕਿਸ ਤਰ੍ਹਾਂ ਚੱਲੀਏ ਸਾਤੋਂ ਰਿਹਾ ਨਹੀਂ ਜਾਂਦਾ
1: ਦੁੱਖ ਨਹੀਂ ਦੇਖ ਸਕਾ
0: ਤੇ ਤੁਹਾਡਾ ਦੁੱਖ ਸਤਿਗੁਰੂ ਮਹਾਰਾਜ ਅਸੀਂ ਕਿਸ ਤਰ੍ਹਾਂ ਆਪਣੇ ਅੱਖਾਂ ਦੇ ਨਾਲ ਦੇਖ ਸਕਦੇ ਹਾਂ ਸਤਿਗੁਰੂ ਮਹਾਰਾਜ ਮੇਰੀ ਤਾਂ ਇਹੀ ਅਭਲਾਖਾ ਹੈ ਤੁਹਾਨੂੰ ਬਚਾਉਣ ਦੇ ਲਈ ਮੈਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਵਾਂ
1: ਸਰੀਰ ਕੋ ਰੱਖ
0: ਜੇ ਸਤਿਗੁਰੂ ਮਹਾਰਾਜ ਸਾਡਾ ਸਰੀਰ ਲੇਖੇ ਲੱਗ ਜਾਵੇ ਤੁਹਾਡਾ ਤਨ ਬਚ ਜਾਵੇ ਤਾਂ ਵੀ ਸਤਿਗੁਰੂ ਮਹਾਰਾਜ ਅਸੀਂ ਧਨਤਾ ਦੇ ਯੋਗ ਹੋ ਜਾਵਾਂਗੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਹਨ ਕਹਿੰਦੇ ਕਿ ਭਾਈ ਇਹ ਉਦੋਂ ਤੁਹਾਨੂੰ ਕਰਨਾ ਬਣਦਾ ਜਦੋਂ ਸਾਡੀ ਆਗਿਆ ਹੋਵੇ ਜਦੋਂ ਅਸੀਂ ਤੁਹਾਨੂੰ ਬੋਲਾਂਗੇ ਕਿ ਭਾਈ ਭਜੋ ਆਓ ਮੈਨੂੰ ਬਚਾਓ ਇਹ ਦੁਸ਼ਟਾਂ ਦਾ ਸੋਧਾ ਲਾਓ ਤਾਂ ਤੁਸੀਂ ਇਹ ਕੰਮ ਕਰਨਾ ਹੁਣ ਇਹ ਸਾਡੀ ਆਗਿਆ ਨਹੀਂ ਹੈ ਦੇਖੋ ਪਿਆਰਿਓ ਜੋ ਬਚਨ ਆਉਂਦਾ ਨਾ ਧਰਨੀ ਧਰਨੀ ਧੀਰ ਸਿਖਾਈ ਸਤਿਗੁਰੂ ਮਹਾਰਾਜ ਜੀ ਨੇ ਧਰਤੀ ਨੂੰ ਵੀ ਦੱਸ ਦਿੱਤਾ ਕਿ ਧਰਤੀ ਹੈ ਇੰਜ ਨਹੀਂ ਇੰਜ ਆਪਣੇ ਹਿਰਦੇ ਵਿੱਚ ਧੀਰਜ ਧਾਰਨ ਕਰਨਾ ਚਾਹੀਦਾ ਹੈ ਧੀਰਜ ਧਾਰੀ ਸਤਿਗੁਰੂ ਧੀਰਜ ਧਾਮ ਬਣਾਏ ਇਹ ਹੈ ਤਨ ਇਸ ਤੋਂ ਵੱਡਾ ਪਿਆਰਿਓ ਕੀ ਧੀਰਜ ਹੋ ਸਕਦਾ ਹੈ ਇੰਨੇ

0: శ్రీ
1: ਮਹਾਰਾਜ ਦੀ ਮਹਿਮਾ
0: ਵਰਗੀਆਂ ਲਜਾਣਾਂ ਰਾਤੀ ਦੀ ਮਨ ਦੇ ਤੋਂ ਸੁਣੇ ਆ ਗਏ ਹਨ ਤੇ ਸੁਣੇ ਆ ਗਏ ਹਨ ਲੇਕਿਨ ਸਾਡੇ ਮਨਾਂ ਫਿਰ ਵੀ ਪਿਆਰੇ ਉਸ ਦੌੜਦੇ ਨਹੀਂ ਹਨ ਮਨਾਂ ਦੀ ਨੇ ਪੀੜਾ ਤੋਂ ਬਗੈਰ ਇਹ ਸਾਰੇ ਕੜੀ ਦਾ ਢਾਲ ਲੈ

ਮਹਾਂਪੁਰਖਾਂ ਦੇ ਉੱਤੇ
ਜਿਸ ਤਰ੍ਹਾਂ ਬਾਰਸ਼ ਲੱਗਦੀ ਹੈ ਜਿਆ ਵੀ ਜਵਾਬ ਮਨ ਲੜਾ ਦੀ ਰਜਾ ਲੇਕਿਨ
ਲੇਕਿਨ ਸਾਡੇ ਤੋਂ ਵੱਡਾ
ਮਹਾਰਾਜ
ਸਾਰੇ
ਸਾਰਿਆਂ ਨੇ ਨੌਲਾ
ਸਤਨਾਮ ਕਰਤਾ ਪੁਰਖ ਨਿਰਭਉ ਨਿਰਭਉ

अब हम चली ठाकुर पहहा, अब हम चली ठाकुर पहहा, अब

0: ਸਤਿਆ
1: ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕੋ

ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖਤਾਵ ਨ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਹਾਂ ਕਰੇ ਨਾ ਹੋਏ ਬਲਹਾਰ ਕੁਦਰਤ ਵਸਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ।

ਸਾਚਾ ਨਾਮ ਸਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਸ਼ੁ ਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ।

ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖੱਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਮ੍ਰਿਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨਕ ਦੇਹੁਰੀਆ
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ,

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੀ ਬਾਨ ਸੌ ਦਵਰ ਕਰ ਕਾਟ ਦਿਓ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰ ਦੈ ਕਰੀਐ ਸਭੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੋ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਿ ਹਉ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਨ ਦੁਇ ਏਕ ਹੈ ਬਿਵਿਚਾਰ ਕਿਛੁ ਨਾਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਸੋਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਬਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ਼੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਈਆਂ, ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸੇ।

ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਉ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ।

ਸਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਹਜ਼ੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਏ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਵੱਲੋਂ ਜੀ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਵੱਲੋਂ ਜੀ, ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਬਟੌਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀਓ, ਕੱਲ ਮਿਤੀ 18 ਤਰੀਕ ਨੂੰ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕੱਲ੍ਹ ਸਵੇਰੇ 10 ਵਜੇ ਹਜ਼ੂਰੀ ਰਾਗੀ ਭਾਈ ਸੁਰਜੀਤ ਸਿੰਘ ਜੀ ਅੰਮ੍ਰਿਤਮਈ ਕੀਰਤਨ ਕਰਨਗੇ ਅਤੇ 11:30 ਵਜੇ ਸ਼ਹੀਦੀ ਪ੍ਰਸੰਗ ਕਥਾ ਵਿਚਾਰ ਤਖਤ ਸਾਹਿਬ ਜੀ ਦੇ ਮੀਤ ਗ੍ਰੰਥੀ ਭਾਈ ਗੁਰਮੀਤ ਸਿੰਘ ਜੀ ਸੰਗਤਾਂ ਨੂੰ ਸ਼੍ਰਵਣ ਕਰਾਵਣਗੇ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰਿਆਂ ਭਰੋ ਜੀ, ਵਾਹਿਗੁਰੂ ਜੀ ਕਾ ਖਾਲਸਾ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਸੁੰਦਰ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫੁਆਰੇ ਅਤੇ ਲੇਜ਼ਰ ਰੇਜ਼ ਰਾਹੀਂ ਗੁਰੂ ਸਾਹਿਬਾਨਾਂ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਇਹ ਇਤਿਹਾਸ ਠੀਕ ਰਾਤ 8:15 ਤੇ ਸ਼ੁਰੂ ਹੋਵੇਗਾ। ਸੋ ਸਮੂਹ

0: ਤਾਪ ਗਿਆਨ ਸਭ ਧਿਆਨ
1: ਸਿਮਰਤ ਗਿਆਨ
0: ਅਭਿਆਸ ਕਰਮ ਦਬ ਕਿਰਿਆ
1: ਸਗਲ ਤਿਆਗ ਮਨ ਮਦੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁਤ ਯਤਨ
1: ਕੁੰਦਾਨੋ ਮੇ ਬਹੁ ਰਤਨਾ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੇ ਇੱਕ ਬਾਰ
0: ਨੌ ਖੰਡ ਪ੍ਰਿਥਵੀ ਫਿਰੇ ਸਿਰ ਜੀ।

0: ਨਾਨਕ ਰਾਖਨ ਹਰ ਪਾਰ
1: ਨਾਨਕ
0: ਪਸ਼ੂ
1: ਕੀ ਮਾਨਸ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਰ ਪੇਕ ਅੰਤਰ ਮਲ ਮਾਇਆ
0: ਚਪਸ ਨਾਈ ਕੁਛ ਕਰੇ ਛਪਾਇਆ
1: ਗਿਆਨ ਧਿਆਨ ਇਸ
0: ਅੰਤਰ ਵਿਆਪੇ ਲੋਭ ਸੁਹਾਨ
1: ਅੰਤਰ ਅਗਨ ਬਾਰ ਤਨ
0: ਸੁਹਾਨ ਕੈਸੇ ਤਰੇ ਆਤਾ
1: ਜਾਕੇ ਅੰਤਰ ਬਸੇ ਪ੍ਰਭਾਵ
0: ਨਾਨਕ ਤੇਜ ਸਹਿ ਸਮਾਨ
1: ਸੁਨੰਦਾ ਕੈਸੇ ਮਾਰਗ ਪਾਵੇ
0: ਕਰ ਗਲ ਔੜ ਨਿਭਾਵੇ
1: ਬੁਝਾਰ ਤਬੂ ਜੇ
0: ਡੋਰਾ ਨਿਸ ਕਹੀਏ ਤਾਂ ਸਮਝੇ ਪੋਰਾ
1: ਆਪ ਸਨ ਬਦ ਗਾਵੇ ਗੁੰਗ

ਸਾਧ ਸੰਗਤ ਰਹਿ ਮੇਲਾ ਕੋਈ 600 ਹੀ ਫਲ ਪਾਵੇ ਸਾਧ ਸੰਗਤ ਰਹਿ ਮੇਲਾ ਨਾਨਕ ਉਦਰੇ ਸਾਧ ਸੁਣ ਰਸੇ।

ਸਦਾ ਬੇਅੰਤ ਸੋਭਾ ਉਸ ਤੇ ਉਸ ਜੀ।

0: ਸਖਤ ਕਿਤੇ ਨਾ ਪਾਈਏ ਧਰਮ
1: ਨਾਨਕ ਜਿਸ ਵੇਲੇ ਜਿਸ ਨੇ ਕਿਆ ਦੁਰ ਕਰਮ
0: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤਿ ਰਾਮ ਦਾਸ
0: ਆਤਮ ਰਸਨ ਅਤਰੀ ਆਇਆ।

0: ਕਿਰਪਾ ਜੀ ਆਪਣੀ ਭਗਤ
1: ਨਾਨਕ ਤੇ ਜਨਾ ਮਿਲੇ ਸਭੋ ਨਾਥਾ ਜੋ
0: ਕਬੂ ਨਿੰਦ ਚਿੰਦ ਪਿਓ ਹਾ ਕਬੂ ਆਕਾਸ਼ ਪਿਆਲ ਕਬੂ ਵੇਦਾ ਬ੍ਰਹਮ ਵਿਚਾਰ
1: ਨਾਨਕ ਆਪ ਲਿਆ ਮਹਾ।

0: निर्मल सोए
1: जब लग जाने मुझते कछुआ।

0: ਤ੍ਰਿਪਤਨਾ ਮੈਂ ਮਾਇਆ ਪਾਛੇ ਪਾਵੇ
1: ਅਨੇਕ ਭੋਗ ਵਿਖਿਆ ਕੇ ਕਰੇ
0: ਨਾ ਤ੍ਰਿਪਤਾ ਮੈਂ ਕਬ ਕਬ ਮਰੇ
1: ਨਾ ਸੰਤੋਖ ਨਹੀਂ ਕਉ ਰਾਜੇ
0: ਸੁਪਨ ਮਨੋਰਥ ਵਿਦੇ ਸਭ ਕਾਜੇ
1: ਨਾਮ ਰੰਗ ਸਰਬ ਸੁਖ ਹੋ
0: ਵੜ ਬਾਗੀ ਕਿਸੇ ਪਰਾਪਤ ਹੋਏ
1: ਕਰਨ ਕਰਾਵਨ ਆਪੇ ਆਪ
0: ਸਦਾ ਸਦਾ ਨਾ ਨ ਕਰ ਜਾ
1: ਕਰਨ ਕਰਾਵਨ ਕਰਨੇ ਹਾਰ
0: ਇਸਕੇ ਹਾਥ ਕਾਂ ਵਿਚਾਰ
1: ਜੈਸੀ ਦ੍ਰਿਸ਼ਟ ਕਰੇ ਤੈਸੀ

0: ਨਾਨਕ ਭੇਵ ਪੁਰਖ ਪਰਤਾ
1: ਆਪ ਜਪਾਇ ਤੇ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
1: ਸਗਲ ਸੰਸਾਰ ਉਦਰੇ
2: ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਰੂਪ ਵਿਸਾਰਨ
0: ਆਪੇ ਮੇ ਲੈ ਕਿਰਪਾ
1: ਸਭ ਜਪੈ ਨਿਹਾਲ
0: ਉਨਕੀ ਸੇਵਾ ਸੋਈ ਲਾਗੈ
1: ਜਿਨੋ ਕਿਰਪਾ ਕਰੇ ਵਡ ਭਾਗੇ
0: ਨਾਮ ਜਪਤ ਪਾਵੇ ਬਿਸਰਾਮ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਹਿ ਸੁਭਾਏ ਹੋਵੇ ਸੋ ਹੋਏ
2: ਹਾਰ ਪਛਾਣੇ
0: ਪ੍ਰਭ ਕਾ ਕੀਆ ਜਨਮ ਹੇਠ ਲਗਾਨਾ ਜਿਸ ਤੇ

0: ਹਰ ਪ੍ਰਭ
1: ਸੇ
0: ਹਜੂਰੇ
1: ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ
1: ਮਨ ਆਪਣਾ ਤਿਨ ਜਨ ਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸੋ ਜਸ ਰਤੋ ਕਾ ਦਾਤਾ।

0: ਰਾਸ਼ਟਰਪਤੀ
1: ਸਤਿਗੁਰ ਸਿੱਖੇ ਕਰੇ ਪ੍ਰਤਿਪਾਲ
0: ਸੇਵਕੋ ਗੁਰ ਸਦਾ ਦਇਆਲ
1: ਸਿੱਖੀ ਗੁਰ ਗੁਰਮਤਿ ਮਨ ਹਿਰੇ
0: ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਾਟੇ
0: ਗੁਰ ਕਾ ਸਿੱਖ ਵਿਕਾਰ ਤੇ ਹਾਟੇ ਗੁਰ ਕਾ ਸਿੱਖ ਵਟ ਭਾਗੀ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੀ ਆਗਿਆ ਮਨ ਮਹਿ ਸਹਿ
1: ਆਪਸ ਕੋ ਕਰ ਗਛਣਾ ਜਨਾਵੇ
0: ਹਰ ਹਰ ਨਾਮ ਰਿਦੇ ਸਤ ਧਿਆਵੇ
1: ਮਨ ਬੈਚੇ ਸਤਿਗੁਰ ਕੇ ਪਾਸ
0: ਇਸ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੈ ਨੇ ਕਾਮ
0: ਇਸ ਕੋ ਹੋਤ ਪਰਾਪਰ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬੀਸ ਪੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਿਗੁਰ ਜਿਸ ਹਿਰਦੇ ਹਰ ਨਾਮ
0: ਅਨੇਕ ਵਾਰ ਗੁਰ ਕੋ ਬਲ ਜਾਓ
1: ਸਰਬ ਨਿਦਾਨ ਜੀ ਕਾ ਦਾਤਾ
0: ਆਠ ਪੈਰ ਪਾਲ ਬ੍ਰਹਮ ਰੰਗ ਰਾਤਾ
1: ਬ੍ਰਹਮੇ ਜਨ
0: ਆਪ ਨਹੀਂ ਕਜ ਭਰਮ
1: ਸਹਸਿਆ ਨ ਪਲਿਆ ਨ ਜਾਏ
0: ਨਾਨਕ।

0: जीवन मुकुल हृदय भगवंत
1: जनाया
0: संगीता वेना आप मुकद मुक

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸੀ ਚੌਪਈ ਬਾਹਰ ਸੁਰ ਕਾ ਕਾਟ ਸਮਾਤਾ।

0: ਰਾਖਲੇ ਓ ਮੈਂ ਰਾਖਨਾਰੇ ਸਾਹਿਬ
1: ਸੰਤ ਸਹਾਇ ਪਿਆਰੇ
0: ਦੇਨ ਬਾਂਝ ਦੋ ਸੰਤੇ ਅੰਤਾ
1: ਤੁਮਹਾਪੁਰੀ ਚਤੁਰਦਸ਼ ਕੰਤਾ
0: ਕਾਲ ਪਾਏ ਬ੍ਰਹਮਾ ਬਪਤਾ।

0: ठाकुर जी की।
1: शुरू कर लेना।

सबते उत्तम हर की कथा नाम सुनत दर्द दुख लथा।

0: ਮੀਆਂ ਮੀਰ ਜੀ ਦੇ ਹੱਥੋਂ। ਇਹ ਧਾਰਮਿਕ ਜਗਤ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਸੀ ਕਿ ਕਿਸੇ ਧਰਮ ਦਾ ਧਰਮ ਅਸਥਾਨ ਬਣ ਰਿਹਾ ਹੋਵੇ, ਕੇਂਦਰੀ ਅਸਥਾਨ ਬਣ ਰਿਹਾ ਹੋਵੇ ਅਤੇ ਉਸ ਦਾ ਨੀਂਹ ਪੱਥਰ ਕੋਈ ਹੋਰ ਜਾਤ ਦਾ ਬੰਦਾ ਆ ਕਰਕੇ ਰੱਖ ਰਿਹਾ ਹੋਵੇ। ਇਸ ਦਾ ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਸਮਾਜ ਦੇ ਵਿੱਚ ਊਂਚ ਅਤੇ ਨੀਚ ਦੀ ਭਾਵਨਾ ਸੀ ਉਸ ਨੂੰ ਦੂਰ ਕੀਤਾ, ਸਮਾਜਕ ਕ੍ਰਾਂਤੀ ਕੀਤੀ, ਸਮਾਜਕ ਏਕਤਾ ਦਾ ਉਪਦੇਸ਼ ਦਿੱਤਾ। ਜਦੋਂ ਹਰਿਮੰਦਰ ਸਾਹਿਬ ਬਣ ਕੇ ਤਿਆਰ ਹੋਇਆ ਉਸ ਦੇ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੇ ਜਗਤ ਦੇ ਉੱਤੇ ਜਿਹੜਾ ਉਪਕਾਰ ਕੀਤਾ ਨਾ, ਉਹ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ। ਰਾਮਸਰ ਸਰੋਵਰ ਦੇ ਕੰਢੇ ਤੇ ਰਮਣੀਕ ਸਥਾਨ ਵੇਖ ਕੇ ਸਾਹਿਬਾਂ ਨੇ ਉੱਥੇ ਹੀ ਫਿਰ ਇਹ ਜਿਹੜਾ ਗਿਆਨ ਦਾ ਯੱਗ ਚਲਾਇਆ, ਵਿਚਾਰਾਂ ਦੀ ਪੂਜਾ ਕੀਤੀ, ਸ਼ਬਦ ਦੀ ਪੂਜਾ ਦਾ ਸਾਨੂੰ ਆਦੇਸ਼ ਦਿੱਤਾ। ਗਿਆਨ ਅੰਜਨ ਜਾਂਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਤੇ ਗਿਆਨ ਯੋਗ ਜਿਹੜਾ ਹੈ ਉਹ ਇੱਥੇ ਜਦੋਂ ਸ਼ਬਦ ਦੀ ਆਪਾਂ ਪੂਜਾ ਕਰ ਰਹੇ ਹੁੰਦੇ ਹਾਂ ਤਾਂ ਗਿਆਨ ਦੀ ਪੂਜਾ ਹੋ ਰਹੀ ਹੁੰਦੀ ਹੈ। ਇਸ ਕਰਕੇ ਜਗਤ ਦੇ ਵਿੱਚ ਇਹ ਧਰਮ ਦੇ ਜਗਤ ਦੇ ਅੰਦਰ ਸਭ ਤੋਂ ਵੱਡੀ ਕ੍ਰਾਂਤੀ ਕਿ ਇੱਕ ਧਰਮ ਦਾ ਧਰਮ ਗ੍ਰੰਥ ਬਣ ਰਿਹਾ ਹੋਵੇ ਅਤੇ ਉਸ ਧਰਮ ਗ੍ਰੰਥ ਦੇ ਵਿੱਚ ਸਿੱਖ ਸਤਿਗੁਰੂਆਂ ਨੂੰ ਛੱਡ ਕੇ ਹੋਰ ਵੀ ਉਸ ਵੇਲੇ ਦੇ ਜਿਹੜੇ ਮਹਾਨ ਮਹਾਨ ਸੰਤ ਹੋਏ ਹਨ ਉਹਨਾਂ ਦੀ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੋਈ ਹੋਵੇ। ਇਸ ਤੋਂ ਪਹਿਲਾਂ ਸੰਸਾਰ ਦੇ ਇਤਿਹਾਸ ਦੇ ਅੰਦਰ ਇਸ ਪ੍ਰਕਾਰ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਜੇ ਹਿੰਦੂਆਂ ਦੇ ਧਰਮ ਗ੍ਰੰਥ ਹਨ ਤਾਂ ਕੇਵਲ ਰਿਸ਼ੀਆਂ ਦੀ ਬਾਣੀ ਹੈ, ਜੇ ਮੁਸਲਮਾਨਾਂ ਦਾ ਧਰਮ ਗ੍ਰੰਥ ਕੁਰਾਨ ਸ਼ਰੀਫ ਹੈ ਤਾਂ ਕੇਵਲ ਮੁਹੰਮਦ ਸਾਹਿਬ ਦੀ ਬਾਣੀ ਹੈ, ਜੇ ਤ੍ਰਿਪਿਟਕ ਗ੍ਰੰਥ ਬੌਧ ਧਰਮ ਦੇ ਹਨ ਤਾਂ ਕੇਵਲ ਭਗਵਾਨ ਬੁੱਧ ਦੇ ਉਪਦੇਸ਼ ਹਨ ਜਿਹੜੇ ਪਾਲੀ ਭਾਸ਼ਾ ਦੇ ਅੰਦਰ ਹਨ। ਪਰ ਸੰਸਾਰ ਦੇ ਇਤਿਹਾਸ ਦੇ ਅੰਦਰ, ਅਧਿਆਤਮ ਦੇ ਇਤਿਹਾਸ ਦੇ ਅੰਦਰ ਇਹ ਪਹਿਲੀ ਘਟਨਾ ਨਹੀਂ ਕ੍ਰਾਂਤੀ ਹੈ ਕਿ ਜਦੋਂ ਸਿੱਖ ਧਰਮ ਦਾ ਧਰਮ ਗ੍ਰੰਥ ਬਣ ਰਿਹਾ ਹੋਵੇ ਤੇ ਸਿੱਖ ਗੁਰੂਆਂ ਤੇ ਇਲਾਵਾ ਸਾਰੇ ਭਗਤਾਂ ਦੇ ਬਾਣੀ, ਉਹ ਭਗਤ ਵੀ ਕਿਸ ਪ੍ਰਕਾਰ ਦੇ, ਵੱਖ ਵੱਖ ਜਾਤੀ ਦੇ, ਵੱਖ ਵੱਖ ਵਰਣ ਦੇ, ਵੱਖ ਵੱਖ ਪ੍ਰਾਂਤਾਂ ਦੇ ਵਿੱਚ ਰਹਿਣ ਵਾਲੇ, ਵੱਖ ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਭਗਤਾਂ ਦੀ ਬਾਣੀ ਨੂੰ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਅਸਥਾਨ ਦੇ ਕੇ ਉਹਨਾਂ ਦੇ ਬਾਣੀ ਨੂੰ ਰਹਿੰਦੀ ਦੁਨੀਆ ਤੱਕ ਅਮਰ ਕਰ ਦਿੱਤਾ ਹੈ। ਜੇ ਭਗਤਾਂ ਦੀ ਬਾਣੀ ਦਾ ਸ਼ੁੱਧ ਰੂਪ ਜੇ ਕਿਤੇ ਸਾਨੂੰ ਮਿਲਦਾ ਹੈ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਿਲਦਾ ਹੈ। ਬਾਹਰਲੀ ਬਾਣੀ ਵੀ ਆਪਾਂ ਪੜ੍ਹਦੇ ਹਾਂ, ਕਬੀਰ ਜੀ ਦਾ ਬੀਜਕ ਗ੍ਰੰਥ ਹੈਗਾ ਉਸ ਵਿੱਚ ਪੜ੍ਹੋ ਸਾਰੀ ਅਸ਼ੁੱਧ ਬਾਣੀ ਲਿਖੀ ਹੋਈ ਹੈ। ਉਸ ਬਾਣੀ ਨੂੰ ਸ਼ੁੱਧ ਕਰਕੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤਾ ਅਤੇ ਆਪਾਂ ਮਾਣ ਨਾਲ ਬੋਲ ਸਕਦੇ ਹਾਂ ਕਿ ਸਾਰਿਆਂ ਦੀ ਸ਼ੁੱਧ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸਾਰੀ ਬਾਣੀ ਦੀ ਸੰਪਾਦਨਾ ਕਰਕੇ ਰਾਗ ਦਾ ਤਰਤੀਬ ਦੇ ਕੇ, ਗੁਰੂਆਂ ਦੇ ਬਾਣੀ ਦੀ ਤਰਤੀਬ ਦੇ ਕੇ, ਭਗਤਾਂ ਦੇ ਬਾਣੀ ਦੀ ਤਰਤੀਬ ਦੇ ਕੇ ਜਦੋਂ ਸਾਰੇ ਪ੍ਰਕਾਰ ਦੇ ਨਾਲ ਗ੍ਰੰਥ ਤਿਆਰ ਹੋਇਆ ਤੇ ਹਰਿਮੰਦਰ ਸਾਹਿਬ ਦੇ ਵਿੱਚ ਇਸ ਦਾ ਪ੍ਰਕਾਸ਼ ਹੋਇਆ ਜਿਸ ਨੂੰ ਆਪਾਂ ਪਹਿਲਾ ਪ੍ਰਕਾਸ਼ ਕਰਕੇ ਯਾਦ ਕਰਦੇ ਹਨ। ਪਹਿਲੀ ਵਾਰ ਪ੍ਰਕਾਸ਼ ਹੋਇਆ ਇਸ ਕਰਕੇ ਪਹਿਲਾ ਪ੍ਰਕਾਸ਼ ਇਸ ਨੂੰ ਕਿਹਾ ਜਾਂਦਾ ਹੈ। ਤੇ ਗ੍ਰੰਥੀ ਥਾਪੇ ਗਏ ਬਾਬਾ ਬੁੱਢਾ ਜੀ ਜੋ ਪਹਿਲੇ ਗ੍ਰੰਥੀ ਹੋਏ ਹਨ ਹਰਿਮੰਦਰ ਸਾਹਿਬ ਜੀ ਦੇ। ਉਪਦੇਸ਼ ਕੀਤਾ ਕਿ ਜਿੰਨਾ ਤੁਸੀਂ ਮੇਰਾ ਸਤਿਕਾਰ ਕਰਦੇ ਹੋ ਉਹਨਾਂ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਨਾ ਹੈ। ਫਿਰ ਅੱਗੇ ਹਰਿਮੰਦਰ ਸਾਹਿਬ ਪਹਿਲਾ ਪ੍ਰਕਾਸ਼ ਹੋਇਆ, ਫਿਰ ਤਰਨ ਤਾਰਨ ਦੀ ਸੇਵਾ ਹੋਈ, ਫਿਰ ਸੰਤੋਖ ਸਰ ਦੀ ਸੇਵਾ ਹੋਈ। ਇਸ ਪ੍ਰਕਾਰ ਬਹੁਤ ਸਾਰੇ ਕੰਮ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਦੀ ਕਲਿਆਣ ਵਾਸਤੇ, जगत दे उत्ते उपकार वास्ते ये सारे कम किते हन, जिस विचों सब तो वड्डा कम धन धन साहेब श्री गुरु ग्रंथ साहेब महाराज जी दी होंद अते उस दा संपादन। अज भी सारे लोग उस नूं पढ़दे ने, सिख भी पढ़दे ने, गैर सिख भी पढ़दे ने, इतों तक के दूजे धर्मां दे अंग्रेज इतिहादिक लोग भी पढ़दे ने। ते अज उस दा प्रचार हो रहा है कि ये सारे ग्रंथां दे विच केवल ते केवल धन धन साहेब श्री गुरु ग्रंथ साहेब महाराज जी हन, जेड़े किसे धर्म दे ग्रंथ नहीं, समुची मानवता दे ग्रंथ हन, समुचे प्राणी मात्र दे ग्रंथ हन, सारे संसार दे ग्रंथ हन, केवल सिख धर्म दे ग्रंथ साहेब नहीं हन। ये साडे वास्ते बहुत मान वाली गल है, बड़े गर्व वाली गल है। थोड़ा जा समाओ जदों सतगुरु सच्चे पातशाह महाराज जी दे शहीदी दा समा आया, अचानक नहीं आया। इस दे बहुत सारे कारण बहुत सारे विद्वानां ने दर्शाए हन। सब तो वड्डा कारण यह होया कि जदों पहला प्रकाश होया ते जिहड़ा बादशाह सी जहांगीर उस दे कोल एक खबर पहुंची के धन धन साहब श्री गुरु अर्जन देव जी महाराज जी ने एक धर्म ग्रंथ नवा बनाया है, जिस दे कारण करके अपना जिहड़ा धर्म ग्रंथ है पुराण शरीफ इसका महात्म घटता जा रहा है। इस प्रकार झूठा आरोप करके झूठिया झूठिया खबरां दे करके जहांगीर दे कन्न भरे गए हैं। जहांगीर कट्टर मुसलमान सी, उस दे आले दुआले जिहड़े लोग सन, जिहड़े काजी मुल्ला मौलाना इत्यादिक लोग सन, वह सारे शरीयत दे पक्के सन, कुरान शरीफ नूं मनन वाले, वह भी कट्टर मुसलमान सन। वह किसी नूं वेख नहीं सकते सन, किसी धर्म ग्रंथ नूं वेख के राजी नहीं सन। इस करके जहांगीर नूं बहुत क्रोध चढ़िया। फिर इस प्रकार चलदी चलदी खबर जहांगीर दे कोल ये भी आई है कि पंचम पातशाह महाराज जी ने खुसरो नूं शरण दित्ती सी। जदों यह खबरें आई तो होर क्रोध दे विच आया। अंत दे विच जहांगीर ने एक किताब लिखी है, उस किताब का नाम है तजुके जहांगीरी। उस दे अंदर वो लिखता है कि मैं कई साल तो यह सोचता हाँ कि मैं सुनिया हाँ कि वह हिंदुआ का जड़ा गुरु अपने आप नूं अखवाउंदा है, वो झूठ की दुकान चलाउंदा है, ते मैं ये झूठ की दुकान नूं बंद करना चाहुंदा हाँ। मैं अज तो नहीं कई साल तो यह गल सोचता हाँ। वो अपने हाथ के नाल लिखता है। गुरु महाराज जी दे धर्म प्रचार नूं वो झूठ की दुकान कह रहा है। जबकि उस वेले इस प्रकार की अवस्था हो गई सी कि हिंदू वीर भी आते सन, नालों नाल मुसलमान वीर भी आते सन। जदों उन्होंने वेख्या कि हिंदू वीर ते जाते हैं ठीक है, पर साढ़े जिहड़े इस्लाम नूं मनन वाले मुसलमान लोग भी जा करके पंचम पातशाह महाराज जी दे शिष्य बन रहे, सिख बन रहे हैं। फिर उसनों सहन नहीं होया, उसने सोचिया होर भी पृथ्वी चंद की शिकायत, चंदू की शिकायत, होर कई प्रकार दियां शिकायतां उन्हां दे कोल पहुंच रही सन, जिन्हां नूं तोड़ मरोड़ करके झूठ मोट मसाला ला करके वह खबर बादशाह कोल पहुंचाउंदे सन। बादशाह इन्ना क्रोधित होया कि पंचम पातशाह महाराज जी नूं गिरफ्तार करके लाउण दा अमृतसर तो लाहौर लियाउण दा हुक्म दिता। जदों गुरु महाराज अमृतसर तो चले हन लाहौर, उत्थे फिर इन्हां ने उन्हां नूं याशा कानून दे तहत सज़ा दित्ती कि बिना खून दा एक कतरा भी धरती ते डोले तो बिना इन्हां नूं शहीद करना है। याशा कानून की है, गुरु महाराज जी दे काल तो भी पहला 1604 तो भी पहला 400 साल तो एक कानून चलदा से, जिस नूं चंगेज खान नाम दे एक जुल्मी बादशाह ने कढ़िया से सब तो पहला। उस दा भाव है कि जे कोई धर्मी बंदा होवे और उस धर्मी बंदे ने ਰਾਜ ਸ਼ਾਸਨ ਤੋਂ ਕੋਈ ਵਿਦਰੋਹ ਕੀਤਾ ਹੋਵੇ, ਕੋਈ ਖਿਲਾਫ ਕੰਮ ਕੀਤਾ ਹੋਵੇ, ਉਸ ਨੂੰ ਇਸ ਤਰ੍ਹਾਂ ਮਾਰਿਆ ਜਾਵੇ ਕਿ ਉਸ ਦਾ ਖੂਨ ਧਰਤੀ ਤੇ ਨਾ ਡੁੱਲੇ। ਚੰਗੇਜ਼ ਖਾਨ ਦੀ ਇਹ ਮਾਨਤਾ ਸੀ ਕਿ ਧਾਰਮਿਕ ਬੰਦੇ ਦਾ ਲਹੂ ਧਰਤੀ ਤੇ ਡੋਲੇਗਾ ਤੇ ਕਈ ਧਾਰਮਿਕ ਬੰਦੇ ਪੈਦਾ ਹੋ ਜਾਣਗੇ। ਇਸ ਵਿਚਾਰ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਹੁਤ ਤਸੀਹੇ ਦੇ ਦੇ ਕਰਕੇ ਕੱਲ ਵਾਲੇ ਦਿਨ ਸ਼ਹੀਦ ਕੀਤਾ ਗਿਆ, ਜਿਹੜਾ ਆਉਣ ਵਾਲਾ ਕੱਲ ਹੈ 18 ਤਾਰੀਖ। ਜਦੋਂ ਫਿਰ ਚੰਦੂ ਉਸ ਵੇਲੇ ਹਾਜ਼ਰ ਸੀ, ਜਹਾਂਗੀਰ ਨੇ ਹੁਕਮ ਦੇ ਕਰਕੇ ਲਾਹੌਰ ਤੋਂ ਬਾਹਰ ਕਿਤੇ ਚਲਾ ਗਿਆ। ਉਸ ਵੇਲੇ ਮੁਰਤਜ਼ਾ ਖਾਂ ਸੀ, ਉਸਨੇ ਜਿਹੜਾ ਹੁਕਮ ਪੜ ਕਰਕੇ ਸੁਣਾਇਆ ਕਿ ਆਪ ਜੀ ਦੀ ਇਹ ਸਜ਼ਾ ਹੈ ਕਿ ਆਪ ਨੂੰ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਜਾਵੇ। ਉਸ ਵੇਲੇ ਚੰਦੂ ਨੇ ਕੀ ਕੀਤਾ, ਚੰਦੂ ਨੇ ਬੇਨਤੀ ਕੀਤੀ ਮੁਰਤਜ਼ਾ ਖਾਨ ਤੋਂ ਕਿ ਮੈਨੂੰ ਗੁਰੂ ਜੀ ਮੇਰੇ ਹਵਾਲੇ ਕਰ ਦਿੱਤੇ ਜਾਣ, ਮੈਂ ਆਪਣੇ ਘਰ ਲੈ ਜਾ ਕਰਕੇ ਇਹਨਾਂ ਨੂੰ ਤਸੀਹੇ ਦੇਵਾਂਗਾ। ਚੰਦੂ ਦੀ ਕੀ ਦੁਸ਼ਮਣੀ ਸੀ ਆਪ ਸਾਰੇ ਜਾਣਦੇ ਹੋ। ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਮਹਾਰਾਜ ਜੀ ਨੇ ਮੰਨ ਕੇ ਸੰਗਤ ਦੀ ਬੇਨਤੀ ਦੇ ਉੱਤੇ ਉਸ ਤੋਂ ਫਿਰ ਉਹਨਾਂ ਨੂੰ ਮੋੜ ਦਿੱਤਾ ਸੀ, ਜਿਸ ਕਾਰਨ ਚੰਦੂ ਦੀ ਘੋਰ ਬੇਇੱਜ਼ਤੀ ਹੋਈ ਸੀ, ਜਿਸ ਕਾਰਨ ਉਸ ਦੀ ਬਰਾਦਰੀ ਦੇ ਵਿੱਚ ਉਸ ਦਾ ਕੋਈ ਨਾਂ ਸੀ ਨਹੀਂ, ਉਸਦੀ ਕੋਈ ਇੱਜ਼ਤ ਨਹੀਂ ਸੀ। ਇਹ ਬਦਲੇ ਦੀ ਭਾਵਨਾ ਵਿੱਚ ਆਇਆ। ਜਦੋਂ ਬਦਲੇ ਦੀ ਭਾਵਨਾ ਵਿੱਚ ਆਇਆ ਤੇ ਕਹਿਣ ਲੱਗਾ ਕਿ ਮਹਾਰਾਜ ਜੀ ਨੂੰ ਮੇਰੇ ਹਵਾਲੇ ਕਰ ਦਿਓ, ਮੈਂ ਆਪਣੇ ਘਰ ਲੈ ਜਾ ਕਰਕੇ ਇਹਨਾਂ ਨੂੰ ਆਪਣੇ ਹਿਸਾਬ ਨਾਲ ਤਸੀਹੇ ਦੇ ਕਰਕੇ ਸ਼ਹੀਦ ਕਰ ਦੇਵਾਂਗਾ। ਮੁਰਤਜ਼ਾ ਖਾਨ ਨੇ ਕਿਹਾ ਕਿ ਚਲੋ ਠੀਕ ਹੈ, ਚੰਗੀ ਗੱਲ ਹੈ, ਕਿਉਂਕਿ ਸਰਕਾਰੀ ਦਰਬਾਰ ਦੇ ਵਿੱਚ ਚੰਦੂ ਦਾ ਬੜਾ ਰੁਤਬਾ ਸੀਗਾ, ਇਸ ਕਰਕੇ ਉਸਦੀ ਗੱਲ ਨੂੰ ਮੰਨ ਲਿਆ ਗਿਆ। ਜਦੋਂ ਗੱਲ ਮੰਨੀ ਗਈ, ਮਹਾਰਾਜ ਤੇ ਗੁਰੂ ਮਹਾਰਾਜ ਜੀ ਦੇ ਨਾਲ 5 ਗੁਰਸਿੱਖ ਹੋਰ ਸੀ, ਉਹਨਾਂ ਦੇ ਨਾਲ ਚੂਨਾ ਮੰਡੀ ਰਹਿੰਦਾ ਸੀ ਚੰਦੂ। ਚੰਦੂ ਦੇ ਗ੍ਰਹਿ ਹਵੇਲੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਿਆਂਦਾ ਗਿਆ। ਪਹਿਲਾ ਦਿਨ ਚੜਿਆ ਤੇ ਗੁਰੂ ਮਹਾਰਾਜ ਜੀ ਨੂੰ ਦਿਨ ਤੇ ਰਾਤ ਭਰ ਭੁੱਖਾ ਧਿਆਇਆ ਰੱਖਿਆ ਗਿਆ। ਨਾ ਭੋਜਨ ਦਿੱਤਾ ਗਿਆ, ਨਾ ਜਲ ਦਿੱਤਾ ਗਿਆ, ਨਾ ਪਾਣੀ ਦਿੱਤਾ ਗਿਆ, ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਇੱਕ ਪਾਸੇ ਗੁਰੂ ਮਹਾਰਾਜ ਕੈਦ ਹਨ, ਦੂਜੇ ਪਾਸੇ 5 ਜਿਹੜੇ ਗੁਰਸਿੱਖ ਹਨ ਉਹ ਕੈਦ ਹਨ, ਇੱਕ ਦੂਜੇ ਨੂੰ ਮਿਲ ਨਹੀਂ ਸਕਦੇ। ਪਰ ਦੇਵ ਨੇ ਤੇ ਐਸੀ ਹੋਈ ਕਿ ਚੰਦੂ ਦੇ ਘਰ ਦੇ ਵਿੱਚ ਇੱਕ ਗੁਰਸਿੱਖ ਬੱਚੀ ਵਿਆਹੀ ਹੋਈ ਸੀ, ਉਸਦੀ ਨੂੰਹ ਦੇ ਰੂਪ ਵਿੱਚ, ਉਸਦੇ ਬਹੂ ਦੇ ਰੂਪ ਦੇ ਵਿੱਚ। ਚੰਦੂ ਦੇ ਗ੍ਰਹਿ ਵਿਖੇ ਉਸਦੀ ਬਦਕਿਸਮਤੀ, ਉਸਦਾ ਦੁਰਭਾਗ ਕਿ ਚੰਦੂ ਵਰਗੇ ਪਾਪੀ ਦੇ ਗ੍ਰਹਿ ਵਿਖੇ ਇੱਕ ਗੁਰਸਿੱਖ ਬੱਚੀ ਨੂੰਹ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕਰ ਰਹੀ ਸੀ। ਜਦੋਂ ਉਸ ਬੱਚੀ ਨੂੰ ਪਤਾ ਲੱਗਿਆ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਧਾਰੇ ਹਨ ਮੇਰੇ ਗ੍ਰਹਿ ਵਿਖੇ ਮੇਰੇ ਹਵੇਲੀ ਦੇ ਵਿੱਚ, ਤਾਂ ਮਿਲਦੇ ਨਹੀਂ ਸਕਦੀ ਸੀ, ਬਹੁਤ ਪਹਿਰੇ ਲੱਗੇ ਹੋਏ ਸਨ, ਤਾਂ ਰਾਤ ਨੂੰ ਬੜੀ ਚੋਰੀ ਦੇ ਨਾਲ ਪਹਿਰੇਦਾਰਾਂ ਨੂੰ ਇੱਕ ਇੱਕ ਗਹਿਣਾ ਦੇ ਕਰਕੇ ਜਲ ਲਿਆ ਕਰਕੇ ਗੁਰੂ ਮਹਾਰਾਜ ਜੀ ਦੀ ਜਲ ਦੇ ਨਾਲ ਸੇਵਾ ਕੀਤੀ ਰਾਤ ਵੇਲੇ। ਤੇ ਫਿਰ ਬਚਨ ਕੀਤਾ, ਮਹਾਰਾਜ ਮੇਰੀ ਕਲਿਆਣ ਹੋਵੇ, ਇਹੋ ਜਿਹੀ ਕਿਰਪਾ ਕਰੋ। ਗੁਰੂ ਮਹਾਰਾਜ ਤੇ ਕਿਰਪਾ ਦੇ ਖਜ਼ਾਨੇ ਹਨ। ਕਹਿੰਦੀ, ਬੱਚੀ ਤੂੰ ਇਸ ਤਰ੍ਹਾਂ ਕਿੱਥੇ? ਮਹਾਰਾਜ ਕਹਿੰਦੀ, ਮੇਰੇ ਭਾਗ ਫੁੱਟ ਗਏ ਸੀ, ਮੈਂ ਗ੍ਰਹਿ ਵਿੱਚ ਵਿਆਹੀ ਗਈ ਹਾਂ, ਹੁਣ ਮੇਰੀ ਕਲਿਆਣ ਤੁਸੀਂ ਕਰ ਸਕਦੇ ਹੋ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਠੀਕ ਹੈ, ਫਿਰ ਤਿਆਰ ਹੈ ਕਲਿਆਣ ਵਾਸਤੇ? ਬੱਚੀ ਨੇ ਕਿਹਾ ਕਿ ਹਾਂ। ਫਿਰ ਜਲ ਲਿਆ ਕਰਕੇ ਦਿੱਤਾ। ਫਿਰ ਕਹਿੰਦਾ, ਮੇਰਾ ਜਲ ਵੀ ਪ੍ਰਵਾਨ ਕਰੋ। ਮਹਾਰਾਜ ਨੇ ਕਿਹਾ, ਜਲ ਤੇਰਾ ਇਹੋ ਜਿਹਾ ਪ੍ਰਵਾਨ ਹੋਵੇਗਾ ਕਿ ਜੇ ਤੂੰ ਮੈਨੂੰ ਇੱਕ ਗਲਾਸ ਭਰ ਕੇ ਪਾਣੀ ਦੇ ਰਹੀ ਹੈ ਨਾ, ਇਹ ਇੰਨਾ ਵਰਤੇਗਾ ਕਿ ਇਹ ਗਿਲਾਸ ਭਰ ਪਾਣੀ ਦੇ ਨਾਲ ਵੱਡੀਆਂ ਵੱਡੀਆਂ ਛਬੀਲਾਂ ਚੱਲਣਗੀਆਂ ਆਉਣ ਵੇਲੇ ਸਮੇਂ ਦੇ ਵਿੱਚ। ਉਸ ਵੇਲੇ ਤੋਂ ਛਬੀਲ ਦੀ ਜਿਹੜੀ ਪਰੰਪਰਾ ਹੈ ਉਹ ਗੁਰਸਿੱਖ ਦੇ ਘਰਾਂ ਦੇ ਵਿੱਚ ਚੱਲੀ, ਗੁਰਮਤ ਦੇ ਅਨੁਕੂਲ ਚੱਲੀ ਤੇ ਗੁਰੂ ਇਤਿਹਾਸ ਦੇ ਵਿੱਚ ਚੱਲੀ। ਫਿਰ ਗੁਰੂ ਮਹਾਰਾਜ ਨੇ ਕਿਹਾ, ਬੱਚੀ ਕੱਲ ਦੇ ਦਿਨ ਮੈਂ ਇਸ ਜਗਤ ਨੂੰ ਛੱਡ ਕੇ ਆਪਣੇ ਨਿੱਜ ਘਰ ਜਾਵਾਂਗਾ, ਤੂੰ ਤਿਆਰ ਹੈ ਚੱਲਣ ਵਾਸਤੇ? ਬੱਚੀ ਨੇ ਕਿਹਾ, ਮਹਾਰਾਜ ਮੈਂ ਤਾਂ ਇਸ ਪਾਪੀ ਦੇ ਘਰ ਦੇ ਵਿੱਚ ਆ ਕੇ ਮੇਰਾ ਜੀਵਨ ਭ੍ਰਸ਼ਟ ਹੋ ਗਿਆ, ਤੁਸੀਂ ਕਿਰਪਾ ਕਰੋ, ਮੈਂ ਚੱਲਣ ਹਾਂ ਤਿਆਰ ਵਾਸਤੇ, ਚੱਲਣ ਵਾਸਤੇ। ਮਹਾਰਾਜ ਨੇ ਕਿਹਾ ਜੇ ਮੇਰੇ ਨਾਲ ਚੱਲਣਾ ਹੈ ਇਹ ਭੌਤਿਕ ਸਰੀਰ ਛੱਡਣਾ ਪਵੇਗਾ। ਉਸ ਬੱਚੇ ਨੇ ਕਿਹਾ ਮਹਾਰਾਜ ਇਹ ਮੇਰਾ ਜੀਵਨ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੈ, ਜਦੋਂ ਤੁਸੀਂ ਆਗਿਆ ਕਰੋਗੇ ਮੈਂ ਸਰੀਰ ਛੱਡ ਕੇ ਆਪ ਜੀ ਦੇ ਨਾਲ ਆਉਣ ਵਾਸਤੇ ਤਿਆਰ ਹਾਂ। ਇਸ ਪ੍ਰਕਾਰ ਜਦੋਂ ਵਾਰਤਾਲਾਪ ਹੋਈ ਮਹਾਰਾਜ ਨੇ ਕਿਹਾ ਬੱਚੇ ਹੁਣ ਤੂੰ ਚਲੇ ਜਾ। ਪਹਿਲਾ ਦਿਨ ਬਤੀਤ ਹੋਇਆ, ਬੁੱਕੇ ਤਿਹਾਏ ਰਹੇ ਮਹਾਰਾਜ। ਦੂਜਾ ਦਿਨ ਚੜਿਆ, ਉਸ ਦੂਜੇ ਦਿਨ ਉਭਰਦੀ ਦੇਗ ਦੇ ਵਿੱਚ ਪਾਣੀ ਦੇ ਗੁਰੂ ਮਹਾਰਾਜ ਨੂੰ ਬਿਠਾਇਆ ਗਿਆ। ਕਹਾਣੀ ਬਹੁਤ ਲੰਮੀ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਇਹ ਪ੍ਰਸੰਗ ਬਹੁਤ ਲੰਮਾ ਕਰਕੇ ਵਰਣਿਤ ਕੀਤਾ ਗਿਆ ਹੈ, ਆਪਾਂ ਸੰਖੇਪ ਦੇ ਵਿੱਚ ਵਿਚਾਰ ਕਰਾਂਗੇ। ਦੂਜੇ ਦਿਨ ਉਭਰਦੀ ਦੇਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਿਠਾਇਆ ਗਿਆ। ਗੁਰੂ ਮਹਾਰਾਜ ਸ਼ਾਂਤੀ ਦੇ ਪੁੰਜ, ਚਿਹਰੇ ਤੇ ਨੂਰ, ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਚਲਦਿਆਂ ਚਲਦਿਆਂ ਮੈਂ ਇੱਕ ਗੱਲ ਹੋਰ ਕਹਾਂ, ਸ਼ਹਾਦਤ ਜਿਹੜੀ ਹੁੰਦੀ ਹੈ ਨਾ ਪਿਆਰਿਓ, ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਸ਼ਹੀਦੀ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਸ਼ਹੀਦੀ ਉਹ ਹੈ ਕਿ ਆਪਣੇ ਸਿਧਾਂਤ ਦੇ ਵਾਸਤੇ, ਆਪਣੇ ਵਸੂਲ ਦੇ ਵਾਸਤੇ, ਆਪਣੇ ਧਰਮ ਦੀ ਰੱਖਿਆ ਵਾਸਤੇ ਤੇ ਸੱਚ ਦੀ ਰੱਖਿਆ ਵਾਸਤੇ ਜੋ ਕੋਈ ਮਹਾਂਪੁਰਖ ਬਿਨਾਂ ਕਿਸੇ ਵਿਰੋਧ ਦੇ ਆਪਣੇ ਤਨ ਤੇ ਵੱਖ ਵੱਖ ਪ੍ਰਕਾਰ ਦੇ ਜ਼ੁਲਮ ਸਹਾਰਦੇ ਹੋਏ ਸ਼ਾਂਤੀ ਨਾਲ ਸ਼ਹੀਦ ਹੋ ਜਾਵੇ, ਉਹ ਇੱਕ ਪ੍ਰਕਾਰ ਦੀ ਸ਼ਹੀਦੀ ਹੈ। ਦੂਜੀ ਸ਼ਹੀਦੀ ਹੈ ਕਿ ਆਪਣੇ ਜਰਵਾਣੀਆਂ ਦੇ ਨਾਲ, ਆਪਣੇ ਬੈਰੀਆਂ ਦੇ ਨਾਲ ਜੋ ਧਰਮ ਦੇ ਦੁਸ਼ਮਣ ਹਨ, ਜੋ ਸੱਚ ਦੇ ਵਿਰੋਧੀ ਹਨ, ਉਹਨਾਂ ਨਾਲ ਯੁੱਧ ਭੂਮੀ ਦੇ ਵਿੱਚ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਵੇ, ਆਪਣੇ ਪ੍ਰਾਣਾਂ ਦਾ ਉਤਸਰਗ ਕਰੇ, ਆਪਣੇ ਜਾਨ ਨੂੰ ਨਿਛਾਵਰ ਕਰ ਦੇ, ਉਹ ਵੀ ਇੱਕ ਸ਼ਹੀਦੀ ਹੈ। ਉਸਨੂੰ ਕਹਿੰਦੇ ਹਨ ਉਹ ਸੰਘਰਸ਼ਮਈ ਸ਼ਹੀਦੀ ਹੈ। ਦੂਜੀ ਸ਼ਹੀਦੀ ਜਿਹੜੀ ਸ਼ਾਂਤਮਈ ਸ਼ਹੀਦੀ ਹੈ, ਗੁਰੂ ਮਹਾਰਾਜ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ ਸ਼ਾਂਤਮਈ ਸ਼ਹੀਦੀ ਹੈ। ਇਸੇ ਪ੍ਰਕਾਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਆਪਾਂ ਵੇਖਦੇ ਹਾਂ, ਕਿਸੇ ਪ੍ਰਕਾਰ ਦਾ ਕੋਈ ਵਿਰੋਧ ਨਹੀਂ, ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ, ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ ਨਹੀਂ। ਹਿੰਦੂ ਧਰਮ ਦੀ ਰਾਖੀ ਵਾਸਤੇ, ਜਨੇਵ ਦੀ ਰਾਖੀ ਵਾਸਤੇ, ਤਿਲਕ ਦੀ ਰਾਖੀ ਵਾਸਤੇ ਗੁਰੂ ਮਹਾਰਾਜ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਾਂਤੀਮਈ ਸ਼ਹੀਦੀ ਹੈ। ਤਾਂ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਹੈ ਇਹ ਸ਼ਾਂਤੀਮਈ ਸ਼ਹੀਦੀ ਹੈ। ਦੂਜੇ ਦਿਨ ਵੀ ਜਦੋਂ ਉਬਲਦੀ ਦੇਗ ਵਿੱਚ ਮਹਾਰਾਜ ਜੀ ਨੂੰ ਬਿਠਾਇਆ ਗਿਆ ਤਾਂ ਮਹਾਰਾਜ ਸ਼ਾਂਤ ਚਿੱਤ ਬੈਠੇ ਸਨ। ਫਿਰ ਤੀਜਾ ਦਿਨ ਚੜਿਆ, ਤੀਜੇ ਦਿਨ ਚੰਦੂ ਦਾ ਮਨ ਨਹੀਂ ਭਰਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਅਜੇ ਮਨ ਨਹੀਂ ਭਰਿਆ ਕਿਉਂਕਿ ਮਨ ਦੇ ਵਿੱਚ ਈਰਖਾ ਹੈ, ਮਨ ਦੇ ਵਿੱਚ ਦੁਆਸ਼ ਹੈ, ਮਨ ਦੇ ਵਿੱਚ ਮੈਲ ਹੈ। ਇਸ ਮੈਲ ਕਰਕੇ, ਅਹੰਕਾਰ ਕਰਕੇ ਅਜੇ ਇਸਦਾ ਮਨ ਨਹੀਂ ਭਰਿਆ। ਫਿਰ ਤੀਜੇ ਦਿਨ ਗੁਰੂ ਮਹਾਰਾਜ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਉੱਤੋਂ ਗਰਮ ਗਰਮ ਰੇਤ ਪਾਈ ਗਈ। ਜੇਠ ਦਾ ਮਹੀਨਾ ਹੈ, ਨੰਗੇ ਪੈਰ ਚੱਲਣਾ ਤੁਰਨਾ ਇਹ ਵੀ ਬਹੁਤ ਔਖਾ ਚਲਾ ਜਾਂਦਾ ਹੈ ਬੰਦਿਆਂ ਵਾਸਤੇ। ਮੈਂ ਆਪਣੇ ਮਿੱਤਰਾਂ ਨੂੰ ਕਹਿੰਦਾ ਹਾਂ, ਸੱਚੀ ਗੱਲ ਦੱਸਾਂ, ਮੈਂ ਆਪਣੇ ਮਿੱਤਰਾਂ ਨੂੰ ਕਹਿੰਦਾ ਹਾਂ ਕਿ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਹੋਵੇ, ਤੁਸੀਂ ਚੱਲ ਕੇ ਜਾਂਦੇ ਹੋ ਜੋੜੇ ਘਰ, ਜੋੜੇ ਉੱਥੇ ਛੱਡ ਦਿੰਦੇ ਹੋ, ਫਰਸ਼ੀ ਗਰਮ ਹੁੰਦੀ ਹੈ, ਸੰਗਮਰਮਰ ਗਰਮ ਹੁੰਦਾ ਹੈ, ਤੁਸੀਂ ਦੌੜ ਕੇ ਆ ਜਾਂਦੇ ਹੋ ਕਿ ਪੈਰ ਕਦੇ ਜਲ ਨਾ ਜਾਏ, ਸਾਡੇ ਸੜ ਨਾ ਜਾਏ। ਮੈਂ ਕਹਿੰਦਾ ਜਲ ਛੇਤੀ ਨਾ ਆਓ, ਦੌੜ ਕੇ ਨਾ ਆਓ, ਤੁਸੀਂ ਹੌਲੀ ਹੌਲੀ ਚਲੋ, ਧੀਰੇ ਧੀਰੇ ਚਲੋ, ਚਲਦਿਆਂ ਚਲਦਿਆਂ ਮਹਿਸੂਸ ਕਰੋ ਕਿ ਤੁਹਾਡੇ ਪੈਰ ਕਿਸ ਤਰ੍ਹਾਂ ਸੜਦੇ ਹੋ, ਕਿਸ ਤਰ੍ਹਾਂ ਜਲਦੇ ਹਨ ਤੇ ਕਿੰਨੀ ਪੀੜਾ ਤੁਹਾਨੂੰ ਹੁੰਦੀ ਹੈ। ਤਾਂ ਇਸ ਨਾਲ ਕਲਪਨਾ ਕਰੋ ਕਿ ਗੁਰੂ ਮਹਾਰਾਜ ਤੱਤੀ ਤਵੀ 'ਤੇ ਬਿਰਾਜਮਾਨ ਹੈ, ਉਹਨਾਂ ਨੂੰ ਕਿੰਨੀ ਪੀੜਾ ਹੋਵੇਗੀ। ਉਹਨਾਂ ਨੂੰ ਕਿੰਨਾ ਦੁੱਖ ਹੋਵੇਗਾ, ਉਹਨਾਂ ਨੂੰ ਕਿਸ ਪ੍ਰਕਾਰ ਦਰਦ ਹੋਵੇਗਾ, ਇਸ ਦੀ ਕਲਪਨਾ ਕਰੋ। ਤੁਸੀਂ ਵੀ ਕਰ ਸਕਦੇ ਹੋ, ਕੱਲ ਨੰਗੀ ਪੈਰੀ ਚਲੋ ਫਰਸ਼ੇ ਤੇ ਕਲਪਨਾ ਕਰੋ ਕਿ ਕਿਸ ਪ੍ਰਕਾਰ ਜ਼ਰਵਾਣੀਆਂ ਨੇ ਤਸੀਹੇ ਦੇ ਕੇ, ਕਸ਼ਟ ਦੇ ਕੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਤੀਜੇ ਦਿਨ ਜਦੋਂ ਮਹਾਰਾਜ ਬੈਠੇ ਸਨ, ਇੱਕ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਜਦੋਂ ਅਗਨੀ ਪ੍ਰਜਵਲਿਤ ਹੋਈ ਤਾਂ ਵੀ ਗਰਮ ਸੀ, ਉੱਪਰ ਰੇਤ ਪੈ ਰਹੀ ਸੀ, ਤੇ ਅਗਨੀ ਪ੍ਰਗਟ ਹੋ ਕਰਕੇ ਕਹਿਣ ਲੱਗੇ, ਮਹਾਰਾਜ ਮੈਂ ਤੁਹਾਡੇ ਵਰਗੇ ਪਵਿੱਤਰ ਸਰੀਰ ਨੂੰ ਸਾੜ ਨਹੀਂ ਸਕਦੀ, ਇਹ ਤੇ ਮੇਰੇ ਸਿਰ ਤੇ ਪਾਪ ਹੋਵੇਗਾ, ਤੁਸੀਂ ਆਗਿਆ ਕਰੋ, ਮੈਂ ਆਪਣਾ ਸੁਭਾਅ ਜਿਹੜਾ ਹੈ ਨਾ ਉਹ ਠੰਡਾ ਕਰ ਲਵਾਂ, ਮੈਂ ਠੰਡੀ ਹੋ ਜਾਵਾਂ, ਮੈਂ ਤੁਹਾਨੂੰ ਸਾੜ ਨਹੀਂ ਸਕਦੀ। ਇਹਦੇ ਪਵਿੱਤਰ ਸਰੀਰ ਨੂੰ ਕੌਣ ਸਾੜ ਸਕਦਾ ਹੈ, ਇੰਨਾ ਪਵਿੱਤਰ ਸਰੀਰ ਕੌਣ ਸਾੜ ਸਕਦਾ ਹੈ। ਤੇ ਅਗਨੀ ਨੇ ਕਿਹਾ, ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਆਪਣਾ ਸੁਭਾਅ ਬਦਲ ਲਵਾਂਗੀ, ਮੈਂ ਮੇਰਾ ਸੁਭਾਅ ਹੈ ਤਪਿਸ਼ ਦੇਣਾ, ਮੈਂ ਤੁਹਾਨੂੰ ਸ਼ੀਤਲਤਾ ਦੇਵਾਂਗੀ, ਤੁਸੀਂ ਹੁਕਮ ਕਰੋ। ਮਹਾਰਾਜ ਨੇ ਕਿਹਾ, ਨਹੀਂ, ਪੰਜਾ ਤੱਤਾਂ ਵਿੱਚੋਂ ਤੂੰ ਵੀ ਇੱਕ ਤੱਤ ਹੈ, ਤੱਤ ਕਦੇ ਵੀ ਆਪਣਾ ਸੁਭਾਅ ਨਹੀਂ ਤਿਆਗਦਾ, ਤੂੰ ਨੇ ਆਪਣਾ ਸੁਭਾਅ ਨਹੀਂ ਤਿਆਗਣਾ, ਤੇਰਾ ਕੰਮ ਹੈ ਤਪਿਸ਼ ਦੇਣਾ, ਤੂੰ ਆਪਣੀ ਤਪਿਸ਼ ਦੇ ਹੀ ਜਾ, ਅੱਗੇ ਕੀ ਕਰਨਾ ਹੈ ਉਹ ਸਾਡੇ ਤੇ ਛੱਡ ਦੇ। ਗੁਰੂ ਮਹਾਰਾਜ ਨੇ ਇਸ ਪ੍ਰਕਾਰ ਕਿਹਾ। ਇਸ ਪ੍ਰਕਾਰ ਤੱਤੀ ਤਵੀ ਤੇ ਬੈਠੇ ਹਨ। ਅਗਲੇ ਦਿਨ ਚੰਦੂ ਨੇ ਵਿਚਾਰ ਕੀਤੇ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਗਾਂ ਦਾ ਗਿੱਲਾ ਗਿੱਲਾ ਚਮੜਾ ਹੁੰਦਾ ਹੈ ਉਸ ਚਮੜੇ ਦੇ ਵਿੱਚ ਲਪੇਟ ਦਿੱਤਾ ਜਾਵੇ। ਇਸ ਨਾਲ ਕੀ ਹੋਵੇਗਾ, ਜਦੋਂ ਗਾਂ ਦਾ ਚਮੜਾ ਗਿੱਲਾ ਹੋਵੇਗਾ ਨਾ, ਉਹ ਫੈਲਿਆ ਹੋਇਆ ਰਹਿੰਦਾ ਹੈ। ਉਹ ਕਹਿੰਦੇ ਹਨ ਕਿ ਇਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਮਲ ਦਿੱਤਾ ਜਾਵੇ, ਜਦੋਂ ਫਿਰ ਗਰਮੀ ਦੇ ਨਾਲ ਉਹ ਚਮੜਾ ਸਿਕੁੜੇਗਾ ਤੇ ਅੰਦਰ ਦਾ ਸਰੀਰ ਵੀ ਦੱਬੇਗਾ, ਜਿਸ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਸ਼ਹੀਦੀ ਹੋ ਜਾਵੇਗੀ, ਸਾਡਾ ਕੰਮ ਵੀ ਹੋ ਜਾਵੇਗਾ। ਜਦੋਂ ਇਸ ਪ੍ਰਕਾਰ ਦਾ ਵਿਚਾਰ ਚੰਦੂ ਦੇ ਮਨ ਦੇ ਵਿੱਚ ਆਇਆ ਤਾਂ ਮਹਾਰਾਜ ਨੇ ਕਿਹਾ ਕਿ ਮੈਂ ਇਹ ਨਹੀਂ ਹੋਣ ਦੇਣਾ, ਗਾਂ ਦੇ ਵਿੱਚ ਦੱਬ ਕੇ ਸ਼ਹੀਦੀ ਨਹੀਂ ਦੇਣੀ। ਉਹਨਾਂ ਨੇ ਵਿਚਾਰ ਪ੍ਰਗਟ ਕੀਤੀ ਕਿ ਮੈਂ ਆਪਣੇ ਸਿੱਖਾਂ ਦੇ ਨਾਲ ਰਾਵੀ ਵਿੱਚ ਜਾ ਕਰਕੇ ਇਸ਼ਨਾਨ ਕਰਨਾ ਚਾਹੁੰਦਾ ਹਾਂ। ਗੁਰੂ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਕਿਹਾ, ਸਾਰੇ ਲੋਕ ਗਏ ਹਨ ਰਾਵੀ ਦੇ ਵਿੱਚ, ਮਹਾਰਾਜ ਜੀ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਔਰ ਚਿੱਟੀ ਚਾਦਰ ਲੈ ਕਰਕੇ ਕਿਨਾਰੇ ਤੇ ਸੋਏ ਤੇ ਅੰਤਿਮ ਉਪਦੇਸ਼ ਦਿੱਤਾ। ਸਾਡੇ ਬਾਅਦ ਸਿੱਖ ਧਰਮ ਦੇ ਜਿਹੜੇ 6ਵੇਂ ਸਤਿਗੁਰੂ ਹੋਣਗੇ ਉਹ ਸਾਡੇ ਸਾਹਿਬਜ਼ਾਦੇ ਤੰਦਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ। ਗੁਰਤਾ ਗੱਦੀ ਬਖਸ਼ ਦਿੱਤੀ ਪਹਿਲਾਂ ਹੀ, ਆਦੇਸ਼ ਦਿੱਤਾ ਤੇ ਫਿਰ ਕਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਉਹ ਕੇਵਲ ਭਗਤੀ ਦਾ ਨਹੀਂ ਸ਼ਕਤੀ ਦਾ ਵੀ ਸਮਾਂ ਆਵੇਗਾ, ਜਿਸ ਨੂੰ ਚੰਗੀ ਤਰ੍ਹਾਂ ਸਾਰੀ ਸੰਗਤ ਨੇ ਮਿਲ ਕਰਕੇ ਉਹਨਾਂ ਜਰਵਾਣਿਆਂ ਦਾ ਮੁਕਾਬਲਾ ਕਰਨਾ ਹੈ। ਇਸ ਪ੍ਰਕਾਰ ਪਾਵਨ ਸੰਦੇਸ਼ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚਿੱਟੀ ਚਾਦਰ ਆਪਣੇ ਸਰੀਰ ਤੇ ਪਾ ਕੇ ਉੱਥੇ ਜੋਤੀ ਜੋਤ ਸਮਾਏ। ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰਾ ਜਿਹੜਾ ਸਰੀਰ ਹੈ ਉਹ ਰਾਵੀ ਦਰਿਆ ਦੇ ਵਿੱਚ ਬਹਾ ਦਿੱਤਾ ਜਾਵੇ। ਉਸੇ ਪ੍ਰਕਾਰ ਕੀਤਾ ਗਿਆ। ਇਸ ਪ੍ਰਕਾਰ ਸੱਚ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ, ਬਾਣੀ ਦੀ ਰੱਖਿਆ ਵਾਸਤੇ, ਸਾਰੇ ਹਿੰਦੁਸਤਾਨ ਦੇ ਸੱਭਿਆਚਾਰ ਦੀ ਰੱਖਿਆ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਾਵਨ ਸ਼ਹੀਦੀ ਦਿੱਤੀ। ਜਿਹੜਾ ਕੱਲ੍ਹ ਵਾਲਾ ਦਿਨ ਹੈ ਉਹ ਸ਼ਹੀਦੀ ਦਾ ਪਾਵਨ ਦਿਹਾੜਾ ਆਵੇਗਾ, ਜਿਸ ਦਿਨ ਸਾਰੇ ਸਿੱਖ ਜਗਤ ਵਿੱਚ ਬੜੀ ਸ਼ਰਧਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਗੁਰਪੁਰਬ ਮਨਾਇਆ ਜਾਵੇਗਾ। ਇਹਨੇ ਵਿਚਾਰ ਪ੍ਰਵਾਨ ਕਰਨੇ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਿਰ ਇੱਕ ਵਾਰ ਸਮੁੱਚੇ ਗੁਰਦੁਆਰਾ ਬੋਰਡ ਦਾ ਤੇ ਤਤ ਖਾਲਸਾ ਸੰਸਥਾ ਦਾ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਾਰੇ ਗਜ ਵਜ ਕੇ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ठीक हो गया।

ਨਵ ਸਗਲ ਮਨ ਤਨ ਅਰਪ ਧਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ। ਤੇਕ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ, ਸਭ ਥਾਈ ਹੋਏ ਸਹਾਇ। ਦਸਾ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਜੁਗੋ ਜੁਗ ਅਟਲ, ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾਗਤੀ ਜੋਤ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ।

ਜੀ। ਪੰਜ ਪਿਆਰੇ ਓ ਚਾਲੀ ਮੁਕਤੇ ਓ ਸਰਬਤ ਸ਼ਹੀਦੋ ਮੁਰੀਦੋ ਸਚਿਆਰੇ ਓ ਪਿਆਰੇ ਓ ਸਭ ਥਾਈ ਹੋਏ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਬੋਲੋ ਜੀ, ਬੋਲੋ ਜੀ, ਬੋਲੋ ਜੀ।

ਜੀ ਦੀ ਦਰਗਾਹੀ ਅਤੇ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਚੌਪਈ ਸਾਹਿਬ ਜੀ ਦੇ ਪਾਠ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਤੇ ਗੁਰਮਤਿ ਵਿਚਾਰਾ ਹੋਇਆ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਾ ਬਾਣੀ ਪੜ੍ਹਦਿਆਂ ਹੋਈਆਂ ਗੁਰਮਤਿ ਵਿਚਾਰਾ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਲੱਕਣਾ ਤੁਕ ਭੁੱਲ ਚੁੱਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਉ ਬਾਣੀ ਦਾ ਸਾਰਾ ਹੀ ਮਹੱਤਵ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਦੇ ਤਾਈ ਬਖਸ਼ਣਾ ਸੰਗਤਾਂ ਦੇ ਆਸ ਮਨੋਰਥ ਪੂਰਨ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣਾ ਆਪ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਸਮਰੱਥਾ ਬੁੱਧੀ ਬਖਸ਼ਣਾ ਕਾਮ ਕ੍ਰੋਧ ਹੰਕਾਰ ਦਾ ਨਾਸ਼ ਕਰਨਾ ਧਰਮ ਦਾ ਪ੍ਰਕਾਸ਼ ਕਰਨਾ ਚਰਨ ਕਮਲਾ ਦੀ ਪ੍ਰੀਤੀ ਬਖਸ਼ਣੀ ਹਰ ਮੈਦਾਨ ਫਤਿਹ ਕਰਨਾ ਆਪ ਜੀ ਕੇ ਹਜੂਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ੀਆਂ ਦਾਤਾ ਵਿੱਚੋਂ ਕਲਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਨੂੰ ਮਿਲੇ ਜੋ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਖਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾ

ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ, ਸਾਹਮਣੇ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुद दिखे सके पातशाह नल जनम जनम सजन सच्चा पातशाह सिर शाहद

ਸੱਚੇ ਸੱਜਣ ਬੜੇ ਚਿਨ ਵਾਗਰ ਜਮਾਲਿਆ ਥਾਉਣ ਪੈਨ ਕੂੜਿਆਰ ਮੁਕਾਲੇ ਦੋ ਚਾਲਿਆ ਤੇ ਰਹਿ ਨਹਿਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਵਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੈ ਵਿਦਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧਗੈ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋ ਵਿਸਮਾਤ ਸਿਫਤ ਵਿਸਮਾਤ ਸਾਲਾ ਵਿਸਮਾਤ ਉਜੜ ਵਿਸਮਾਤ ਰਾ।

ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹਿੱਸਾ ਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵੈਰ ਚਾ ਪੂਜਾ ਕਰਵਾਸ ਬਕਾਰ ਜੋਗੀ ਸੁਣਦਿਆ ਬੰਦੇ

ਹਉ ਵਿੱਚ ਲਿਆ, ਹਉ ਵਿੱਚ ਕਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪਨ ਵਿਚਾਰ, ਹਉ ਵਿੱਚ ਰਖ ਸੁਰ ਕਰਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਦੋਵੈ, ਹਉ ਵਿੱਚ ਜਾਤੀ ਜਿਨਸੀ ਕੋਵੈ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੁਖ ਪੁੱਤ ਕੀ ਸਾਰਨ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ

ਸੱਚਾ ਸਾਹਿਬ ਏਕ ਦੂਜੇ ਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸਨੇ ਸੰਸਥਾਤੀ ਸੱਚ ਕਮਾਇਆ, ਸਤਿਗੁਰ ਨੇ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨੁੱਖੀ।